ਲੱਠਗੀਆਂ ਪਹਿਨਾ ਮੀਆਂ ਰਾਤ ਰੱਸੀ ਨਾਲ ਤੱਕ ਪਾਹੋ ਕੱਤੀ ਐ ਬਵਣ ਵਟਿਆ ਕਹ ਬੱਕਰਾ ਰਿਣ ਖਾਇਆ ਸਭ ਕੋ ਆਖੇ ਪਾਏ ਪੁਰਾਣਾ ਸੁੱਟਿਆ ਪੀਥ ਰੁਪਈਆ ਹੋਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਿਆ ਨਾ ਮੰਨਿਆ ਪਤ ਉਪਜੈ ਸਾਲਾ ਹੀ ਸਾਸੂ ਦਰਗੇ ਅੰਦਰ ਪਾਈਏ ਦਰਗੇ ਅੰਦਰ ਪਾਈਏ ਤਗਨਾ ਤੂੰ ਤੋ ਸਪੂਤ ਮਹੱਲਾ ਪਹਿਲਾ ਤਗਨਾ ਇੰਦਰੀ ਤਗਨਾ ਨਾਰੀ ਭਲਕੇ ਥੁਕ ਪਵੇ ਨਿਤ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜਿਹਵਾ ਤਗਨਾ ਅੱਖੀ ਤਗਾ ਆਪੇ ਵੱਤਾ ਵਰ ਧਾਗੇ ਵਰ ਕੱਤੇ ਲੈ ਪਾੜ ਕਰੇ ਵਿਆਹੋ ਕੜਕਾ

ਗੋਲੀ ਜਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏ ਦਾ ਆਪੇ ਦੇ ਵਡਿਆਈਆਂ ਪੇ ਕਰਮ ਕਰਾਏ ਦਾ ਕੱਢੋ ਵੱਡਾ ਵੱਡ ਮੇਦਨੀ ਸਿਰ ਅਸਰ ਧੰਦਿਆਂ ਲਾਏ ਦਾ ਨਦਰ ਪੱਠੀ ਜੇਕਰੇ ਸੁਲਤਾਨਾ ਘਾਓ ਕਰਾਏ ਦਾ ਡਰ ਮੰਗਣ ਭਿੱਖ ਨਾ ਪਾਏ ਦਾ ਡਰ ਮੰਗਣ

ਝੂਠੇ ਝੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ ਸੁੱਚੇ ਇਹ ਨਾ ਆਖੀਏ ਬਹਿਣ ਜੇ ਪਿੰਡਾ ਤੁਹੇ ਸੁੱਚੇ ਸੇ ਨਾਨਕਾ ਜਿਨ ਮਨ ਵਸਿਆ ਸੋ।

ਓੜੀ ਤੁਰੇ ਬਲਾਣੇ ਪਾਉਣ ਦੇ ਗਰੰਗੀ ਅਰਮ ਸਵਾਰਿਆ ਕੋਠੇ ਵੱਡਮ ਬਾੜੀਆਂ ਲਾਏ ਬੈਠੇ ਘਰ ਪਸਾਰਿਆ ਈਦ ਕਰ ਮਨ ਭਾਂਦੇ ਅਰ ਬੁੱਜਣ ਲਾਈ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਸਾਰਿਆ ਦਰਿਆਈ ਜੋ ਬਣ ਹਾਰਿਆ।

0: ਨਾਨਕ ਸੂਤ ਕੇ ਬਣਾ ਉਤਰੇ ਗਿਆਨੀ ਉਤਾਰੇ ਕੋਏ ਮਹਲਾ ਪਹਿਲਾ।
1: ਮਨ ਕਾ ਸੁਤਕ ਲੋਭ ਹੈ ਜਿਹਵਾ ਸੁਤਕ ਪੂੜ ਅਖੀ ਸੁਤਕ ਵੇਖਣਾ ਪਰਤਰੇ ਪਰ ਧਨ ਰੂਪ ਕੰਨੀ ਸੁਤਕ ਕੰਨ ਪੈ ਲਾਇਤ ਵਾਰੀ ਖਾ ਨਾਨਕ ਹੰਸਾ ਆਦਮੀ ਬਧੇ ਜਮ ਪੁਰ ਜਾਏ ਮਹਲਾ ਪਹਿਲਾ। ਸਭ ਸੁਤਕ ਭਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਪਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਜਿਤੋਂ ਰਜ ਸੰਭਾਹੇ ਨਾਨਕ ਜਿਨੀ ਗੁਰਮੁਖ ਪੂਜਿਆ ਤਿੰਨਾ ਸੂਤਕ ਨਾਹੇ। ਔਰ ਸਤਿਗੁਰ ਵਟ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵੱਡੀਆਂ

ਸਤਿਗੁਰੂ ਵੱਡਾ ਕਾਸਲ ਆਈ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਤ ਇਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰਕਟ ਦੀਆਂ ਬੁਰਿਆਈਆਂ ਸਹਿਤ ਉੱਠੈ ਨੌਣਿਤ ਪਾਈਆਂ ਸਹਿਤ ਉੱਠੈ ਨੌਣਿਤ ਪਾਈਆਂ ਗੁਰਸਿੱਖਾ ਮਨ ਹਰ ਪ੍ਰੀ

ਪਹਿਲਾ ਸੁੱਚਾ ਆਪ ਹੋਏ ਸੁੱਚੇ ਬੈਠਾ ਸੁੱਚੇ ਅੱਗੇ ਰੱਖੇ ਹੁਣ ਕੋਈ ਨਾ ਪਿੱਟਿਓ ਜਾਏ ਸੋਚਾ ਹੋਏ ਕਿ ਜੇ ਵਿਆਹ ਲੱਗਾ ਪੜਨ ਸਲੋਕ ਕੋਤੀ ਜਾਏ ਸਟਿਆ ਕਿਸ ਲੱਗਾ ਡੋਲ ਅੰਨ ਦੇਵਤਾ ਪਾਣੀ ਦੇਵਤਾ ਬੇਸੰਤਰ ਦੇਵਤਾ ਲੂਣ ਪੰਜਵਾਂ

0: ਨਾਨਕੇ ਵੇ ਜਾਣੀਏ ਸਿਤਮੁਖ ਥੁਕਾ ਪਾਏ ਮਹੱਲਾ ਪਹਿਲਾ
1: ਭੰਡ ਜੰਮੀ ਹੈ ਭੰਡ ਨਿਮੀ ਹੈ ਭੰਡ ਮੰਗਣ ਵੀ ਆ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ ਭੰਡ ਮੂਆ ਭੰਡ ਭਾਲੀਏ ਭੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਏ ਜਿੱਤ ਜਾ ਮੇਰਾ ਜਾ ਸੋ ਕਿਉਂ ਮੰਦਾ ਆਖੀਏ ਜਿੱਤ ਜਾ ਮੇਰਾ ਜਾ ਭੰਡੋ ਹੀ ਭੰਡ ਉਪਜੈ ਭੰਡਾ ਬਾਜ ਨ ਕੋਏ ਨਾਨਕ ਭੰਡਾ ਬਾਹਰਾ ਏਕੋ ਸੱਚਾ ਸੋਏ ਜਿੱਤ ਮੁਖ ਸਦਾ ਸਲਾਹੀਐ ਭਾਗਾ ਰਤੀਚਾ ਨਾਨਕ ਤੇ ਮੁਖ ਉਜਲੇ ਤਿਤ ਸਹਿਚੈ ਦਰਬਾਰ ਔਰ ਸਭ ਕੋ ਆਖੇ ਆਪਣਾ ਜਿਸ ਨਾਹੀ ਸੋ ਚੁਨ ਕੱਢੀਐ।

0: ਤਾਜ ਸਵਾਰੀਐ
1: ਬੜੀਆ ਤੇ ਹੀ ਕਰਨਾ ਕੀਓ ਕਲਾ ਤੇ ਹੀ ਤੇ ਧਾਰੀਐ ਦੇਖਿਆ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀਐ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਰੇ ਮਨੋ ਵਿਸਾਰੀ ਹੈ ਆਪਣਾ ਤੇ ਆਪਣਾ ਤੇ

ਸੇਵਿਆ ਸੁਪਾਈ ਹੈ ਸੋ ਸਾਹਿਬ ਸਦਾ ਸੰਭਾਲੀਆ ਜਿਤ ਕੀਤਾ ਪਾਈ ਹੈ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀ ਚਾਹੀਦੇ ਲੰਬੀ ਨਤਰ ਨੇ ਹਾਲੀਐ ਜੋ ਸਾਹਿਬ ਨਾ ਹਾਰੀਐ ਤੇ ਵੇਹ ਪਾਸਾ ਢਾਲੀਐ ਕਿਛਲਾਹੇ ਉੱਪਰ ਘਾਲੀਐ ਕਿਛਲਾਹੇ ਉੱਪਰ ਘਾਲੀਐ।

0: ਗਰਬਾਤ ਗਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਰ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ ਨਾਲ ਦਿਸਣੋ ਲੱਗਾ ਤਿਸ ਮੇਲੇ ਲੱਗਾ ਸੋ ਪਰਵਾਹ ਮਹੱਲਾ ਦੂਜਾ ਜੋ ਜੀ ਹੋਏ ਸੋ ਗਵਾਏ ਮੌਕਾ ਕਿਆਵਾ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹਨੇ ਆਓ ਮਹੱਲਾ ਦੂਜਾ
1: ਨਾਲ ਪਿਆਣੇ ਦੋਸਤੀ ਕਦੇ ਨਾ ਆਵੇ ਰਾਸ ਜੇ ਹਾ ਜਾਣੇ ਤੇ ਹੋ ਵਰਤੇ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਛੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫਤ ਵਿਕਾਸ ਮਹੱਲਾ ਦੂਜਾ।

0: ਹੁਣ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਅੰਮ੍ਰਿਤਸਰ ਇਸਤਰੀ ਦੀ ਪੰਜਾਬੀ ਸੇਵਾ ਸੁਣੀ ਸੀ, ਤੁਹਾਡੀ ਨਜ਼ਰ ਕਰ ਰਹੇ ਹਾਂ ਸੁਫੀਆਨਾ ਕਲਾਮ।
1: ਸਮਾਤ ਫਲਾਓ ਸੁਫੀਆਨਾ ਰੰਗ, ਸਮਾਤ ਫਲਾਓ ਸੁਫੀਆਨਾ ਰੰਗ।

ਨੇ ਤੁਸੀਂ ਸੁਣ ਰਹੇ ਸੀ ਸੁਫੀਆਨਾ ਕਲਾਮ। ਇਸ ਨਾਲ ਹੀ ਸਾਡੀ ਆਕਾਸ਼ਵਾਣੀ ਵਰਡ ਸਰਵਿਸ 3 ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਸਮਾਪਤ ਹੁੰਦੀ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

ਸੰਤਾ ਲੰਬੀਆਂ ਤੀਆਂ ਕਿਉਂ ਜੰਮੀਆਂ ਨੀ ਮਾਏ। ਤੁਸੀਂ ਮਾਵਾਂ ਤੇ ਧੀਆਂ ਇਹ ਗੀਤ ਸੁਣਦੇ ਸੀ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੀ ਆਵਾਜ਼ ਦੇ ਵਿਚ। ਜੇ ਤੂੰ ਰੱਬ ਨੂੰ ਪਾਉਣਾ ਚਾਹੁੰਦਾ ਤਾਂ ਕਰ ਸਭਨਾਂ ਨੂੰ ਪਿਆਰ, ਦੂਜੇ ਨੂੰ ਮਾੜਾ ਕਹਿਣ ਵਾਲਿਆ ਪਹਿਲਾਂ ਆਪਣਾ ਆਪ ਸਵਾਰ। ਲੋ ਜੀ ਹੁਣ ਗੱਲ ਕਰਦੇ ਹਾਂ ਉਸ ਖਤ ਬਾਰੇ ਜਿਹੜਾ ਸਾਨੂੰ ਮਿਲਿਆ ਸਾਡੇ ਦੋਸਤਾਂ ਵੱਲੋਂ। ਕਨੇਰਾ ਮੁਹੱਲਾ ਪਟਿਆਲਾ ਤੋਂ ਖਤ ਲਿਖ ਭੇਜਿਆ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਤੇ ਵੰਸ਼ ਨੇ। ਇਹ ਸੁਣਨਾ ਚਾਹੁੰਦੇ ਨੇ ਜੀ ਇਕ ਪਿਆਰਾ ਜਿਹਾ ਗੀਤ, ਜਿਹੜਾ ਅਸੀਂ ਬੜੀ ਵਾਰੀ ਸੁਣਿਆ ਹੋਇਆ, ਤੇਰੀ ਕਣਕ

ਤਾਂ ਜੀ ਇੱਕ ਹੋਰ ਗੀਤ ਤੁਹਾਨੂੰ ਸੁਣਾਉਂਦੇ ਹਾਂ, ਪਰ ਉਸ ਤੋਂ ਪਹਿਲਾਂ ਆਪਣੇ ਦੋਸਤਾਂ ਦਾ ਇੱਕ ਖਤ ਪ੍ਰੋਗਰਾਮ ਚ ਸ਼ਾਮਲ ਕਰਦੇ ਹਾਂ। ਮੈਨੂੰ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ ਇਹ ਸੁਣਨਾ ਚਾਹੁੰਦੇ ਨੇ ਇੱਕ ਬੜਾ ਹੀ ਖੂਬਸੂਰਤ ਗੀਤ ਹੰਸ ਰਾਜ ਹੋਰਾਂ ਦੀ ਆਵਾਜ਼ ਦੇ ਵਿਚ, ਤੇ ਆਓ ਤੁਹਾਨੂੰ ਸੁਣਾਉਂਦੇ ਹਾਂ। ਮੱਕੇ ਗਿਆ ਗੱਲ ਮੁੱਕਦੀ ਨਹੀਂ, ਜੇਕਰ ਦਿਲੋਂ ਨਾ ਆਪ ਮੁਕਾਈਏ, ਗੰਗਾ ਗਿਆ ਗੱਲ ਮੁਕਤੀ ਨਹੀਂ, ਭਾਵੇਂ ਸੋ ਸੋ ਗੋਤੇ ਲਾਈਏ, ਗਿਆ ਗਿਆ ਗੱਲ ਮੁਕਦੀ ਨਹੀਂ, ਭਾਵੇਂ ਕਿਤਨੇ ਪਿੰਡ ਭਰਾਈਏ, ਬੁੱਲੇ ਸ਼ਾਹ ਗੱਲ ਮੁਕਦੀ ਤਾਹੀਂ, ਜਦੋਂ ਮੈਂ ਨੂੰ ਮਾਰ ਮੁਕਾਈਏ, ਜਦੋਂ ਮੈਂ ਨੂੰ ਮਾਰ ਮੁਕਾਈਏ।

ਦੋਸਤੋ ਇਸ ਦੇ ਨਾਲ ਹੀ ਅੱਜ ਦਾ ਦੇਸ਼ ਪੰਜਾਬ ਖਤਮ ਕਰਨ ਦੀ ਇਜਾਜ਼ਤ ਦਿਓ। ਉਮੀਦ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਪਸੰਦ ਆਇਆ ਹੈ ਤੇ ਸਾਨੂੰ ਖਤ ਜ਼ਰੂਰ ਲਿਖਣਾ। ਪ੍ਰੋਗਰਾਮ ਦੇਸ਼ ਪੰਜਾਬ ਮੈਨੀਫੈਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ। ਬਾਕੀ ਦੇ ਪ੍ਰੋਗਰਾਮ ਤੁਸੀਂ ਸੁਣੋਗੇ ਆਕਾਸ਼ਵਾਣੀ ਜਲੰਧਰ ਤੋਂ। ਕੱਲ ਸਵੇਰੇ ਨਵੀਂ ਸਭਾ ਦੇ ਵਿੱਚ ਨਵੇਂ ਪ੍ਰੋਗਰਾਮ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਰੱਬ ਰਾਖਾ।

0: ਹਥਿਆਰਾਂ ਦੀ ਲੰਘ ਆਈਏ।
1: ਆਜੋ ਸਰਪੰਚ ਸਾਹਿਬ
2: ਆ ਗਏ ਜੀ। ਮੈਂ ਕਹਿੰਦਾ ਜੈ ਹਿੰਦ ਮਹਾਰਾਜ।
1: ਜੈ ਹਿੰਦ ਜੀ। ਗੱਲ ਹੈ ਸਰਪੰਚ ਸਾਹਿਬ, ਤੁਹਾਡਾ ਅਹੁਦਾ ਏਦਾਂ ਦਾ ਹੈ, ਚਾਹੇ ਮੌਜੂਦਾ ਤੌਰ ਤੇ ਨਹੀਂ ਹੋ, ਪਰ ਇੱਕ ਜਿਹੜਾ ਕਹਿੰਦੇ ਹੁੰਦੇ ਆ ਕਿ ਇੱਕ ਅਹੁਦਾ ਜਿਹੇ ਇੱਕੋ ਵਾਰੀ ਬੰਦਾ ਉਸ ਅਹੁਦੇ ਤੇ ਕੰਮ ਕਰ ਜੇ, ਉਹਦੇ ਨਾਲ ਉਹ ਕਿਸੇ ਨਾ ਕਿਸੇ ਤਰ੍ਹਾਂ ਫਿਰ ਪੂਰੀ ਜ਼ਿੰਦਗੀ ਚੱਲਦਾ ਹੈ। ਉਹਦਾ ਇੱਕ ਆਪਣਾ ਸਤਿਕਾਰ ਹੈ, ਆਪਣੀ ਇੱਜ਼ਤ ਹੈ, ਆਪਣਾ ਉਹਦਾ ਕਿਰਦਾਰ ਹੈ।
2: ਪਰ ਮੈਂ ਗੱਲ ਦੱਸਾਂ ਇੱਕ, ਇਹ ਸਤਿਕਾਰ ਇੱਜ਼ਤ ਕਮਾਉਣੀ ਪੈਂਦੀ।
1: ਹਾਂ, ਸਰਪੰਚ ਤਾਂ ਹਰ ਕੋਈ ਬਣ ਜਾਂਦਾ।
2: ਬਿਲਕੁਲ,
1: ਇਹ ਸਰਪੰਚ ਹੀ ਲੈਣੀ ਸੌਖੀ ਹੈ, ਕਰਨੀ ਬੜੀ
2: ਔਖੀ ਹੈ।
1: ਕੋਈ ਵੀ ਲੰਬੜਦਾਰੀ ਹੈ ਕਿਸੇ ਵੀ ਕੰਮ ਦੇ ਵਿੱਚ ਨਾ, ਬੰਦੇ ਨੂੰ ਚੌਧਰ ਜਿਹੜੀ ਹੈ ਨਾ, ਜਿੱਦਾਂ ਇਹ ਉਹ ਦਾਰੀ ਕੋਈ ਵੀ ਹੈ, ਦਾਰੀ ਜਿਹੜੀ ਜ਼ਿੰਮੇਦਾਰੀ ਹੈ ਬੜੀ ਔਖੀ, ਕਿਉਂਕਿ ਜ਼ਿੰਮੇਦਾਰੀ ਜਦੋਂ ਤੁਹਾਡੇ ਤੇ ਪੈ ਜਾਂਦੀ ਹੈ, ਫਿਰ ਤੁਸੀਂ ਸਾਰਿਆਂ ਦਾ ਸੋਚਣਾ ਹੈ ਤੇ ਸਾਰਿਆਂ ਨੂੰ ਤੁਸੀਂ ਖੁਸ਼
2: ਨਹੀਂ ਕਰ ਸਕਦੇ
1: ਹਨਾ। ਦੋ ਚਾਰ ਨੇ ਤਾਂ ਵਿੱਚੋਂ ਨਾਰਾਜ਼ ਵੀ ਹੋਣਾ, ਇਸ ਕਰਕੇ ਇਹ ਚੀਜ਼ ਬੜੀ ਔਖੀ ਹੋ ਜਾਂਦੀ ਹੈ। ਇਸੇ ਕਰਕੇ ਇਹਨੂੰ ਸੰਭਲ ਕੇ, ਸਮਝ ਕੇ, ਸੋਚ ਕੇ ਜ਼ਿੰਮੇਵਾਰੀ ਜਿਹੜਾ ਬੰਦਾ ਰੱਖਦਾ ਹੈ ਉਹ ਆਪਣਾ ਫੈਸਲਾ ਕਰਦਾ ਹੈ ਕਿ ਤਤਪੜ ਤੇ ਫੈਸਲੇ ਨਹੀਂ ਲੈ ਸਕਦਾ ਜ਼ਿੰਮੇਵਾਰ ਬੰਦਾ,
2: ਨਹੀਂ ਲੈ ਸਕਦਾ
1: ਹਨਾ। ਵੀ ਅੱਜ ਚਾਰ ਬੰਦੇ ਇਕੱਠੇ ਹੋ ਕੇ ਆਏ ਜੀ, ਫਲਾਣੇ ਨੇ ਸਾਨੂੰ ਇਹ ਕਹਿਤਾ ਵੀ ਤੁਸੀਂ ਕਹੋ ਹਾਂ ਚਲੋ ਵੀ ਫਿਰ ਆਪਾਂ ਕੱਲ ਨੂੰ ਚੱਲਦੇ ਆ ਨਾਲ,
2: ਨਹੀਂ ਹੁੰਦਾ।
1: ਪਹਿਲਾਂ ਉਹ ਸਮਝਦਾ, ਸੋਚਦਾ ਵੀ ਜੇ ਗੱਲ ਹੋਈ ਹੈ ਉਹਦੀ ਤਹਿ ਤੱਕ ਜਾਂਦਾ ਹੈ, ਫਿਰ ਉਸ ਬੱਬ ਤੋਂ ਬੰਦਾ ਕਹਿੰਦਾ ਕਿ ਯਾਰ ਹਾਂ ਕਿਹੜੇ ਪੱਖ ਦੇ ਬੰਦਿਆਂ ਦਾ ਕਿੱਥੇ ਕ ਤੱਕ ਜਿਹੜਾ ਹੈ ਕੰਮ ਠੀਕ ਹੈ।
2: ਸੋਭਾ ਵੀ ਇਸੇ ਵਿੱਚ ਹੈ ਨਾ, ਜੇ ਤੁਸੀਂ ਤਹੱਮਲ ਨਾਲ ਸੋਚ ਸਮਝ ਕੇ ਪਿਆਰ ਦੇ ਨਾਲ ਸਾਰਿਆਂ ਨੂੰ ਨਾਲ ਲੈ ਕੇ ਫੈਸਲਾ ਕਰੋ। ਜੇ ਇੱਕ ਪਾਸੇ ਸੁਣ ਕੇ ਤੁਸੀਂ ਫੈਸਲਾ ਕਰ ਲੋਗੇ ਤਾਂ ਫਿਰ ਗਲਤ ਆ, ਫਿਰ ਗਲ ਪੈਣ ਵਾਲੀ ਗੱਲ।
1: ਗਲ ਪੈਂਦੇ ਆ ਜੀ ਲੋਕੀ। ਦੇਖੋ ਇਹ ਚੀਜ਼ ਨੂੰ ਇਹਦਾ ਛੇੜਾ ਛੇੜਨਾ ਭੂੰਡਾ ਦਾ ਖੱਖਰ ਹੈ।
2: ਸਹੀ ਗੱਲ,
1: ਇਹ ਇੱਕ ਵਾਰੀ ਜਿਹੜਾ ਛਿੜ ਗਿਆ ਨਾ ਤੇ ਫਿਰ ਮੁੜ ਕੇ ਤੁਹਾਡੇ ਹੱਥ ਨਹੀਂ ਆਉਂਦਾ।
2: ਮੈਂ ਕਿਹਾ ਰੋਲੀ ਰਾਮ ਜੀ ਮੈਨੂੰ ਦੱਸ ਦਿਓ।
1: ਦੇਖੋ ਤੁਹਾਡੇ ਜ਼ਰੀਏ, ਜਿੱਦਾਂ ਅੱਜ ਬਹੁਤ ਸਾਰੇ ਨੌਜਵਾਨ ਸਾਡੇ ਬੱਚੇ ਹੈ ਉਹ ਸਰਪੰਚੀ ਵਾਲੇ ਪਾਸੇ ਆਏ, ਉਹ ਬਹੁਤ ਅੱਛੀ ਗੱਲ ਹੈ, ਬਹੁਤ ਚੰਗੀ ਗੱਲ ਹੈ, ਕੰਮ ਵੀ ਕਰ ਰਹੇ
2: ਚੰਗੀ ਗੱਲ।
1: ਪਰ ਫਿਰ ਵੀ ਜਿੱਦਾਂ ਕਹਿੰਦੇ ਆ ਕਿ ਸਿਆਣਿਆਂ ਜਿਹੜੇ ਲੋਕਾਂ ਨੇ, ਜਿੱਦਾਂ ਕਹਿੰਦੇ ਬੰਦਾ ਬਣਦਾ ਉਮਰ ਗੁਆ ਕੇ

0: ਬਣਾਉਣ ਦਾ ਕਣਕ ਚਗਾ ਕੇ ਇਹ ਤਜਰਬਾ ਉਮਰ ਦਾ ਜਿਹੜਾ ਹੈ ਇਹਨੂੰ ਸਾਂਝਾ ਜ਼ਰੂਰ ਕਰਨਾ
1: ਚਾਹੀਦਾ।
0: ਚੰਗਾ ਮਾੜਾ ਜੇ ਆਪਾਂ ਆਪਣੀ ਆਉਣ ਵਾਲੀ ਨਸਲ ਨੂੰ ਨਹੀਂ ਦੱਸਾਂਗੇ ਤੇ ਉਹ ਆਉਣ ਵਾਲੀ ਨਸਲ ਦੇ ਵਿੱਚ ਸੁਧਾਰ ਨਹੀਂ ਹੋਏਗਾ, ਹੈ ਨਾ। ਇਸ ਕਰਕੇ ਕਈ ਵਾਰੀ ਨਾ ਆਪਣਾ ਕਹਿੰਦੇ ਨੇ ਜਿੱਦਾਂ ਕਹਿੰਦੇ ਟੋਕਣਾ ਰੋਕਣਾ, ਉਹ ਕਹਿੰਦੇ ਨਾ ਟੋਕਣਾ ਰੋਕਣਾ ਕਿਸੇ ਨੂੰ ਚਾਹੀਦਾ, ਉਹ ਭਾਈ ਰੋਕਣਾ ਟੋਕਣਾ ਵੀ
1: ਚਾਹੀਦਾ ਜੇ ਲੋੜ
0: ਬਣਦਾ ਉੱਥੇ,
1: ਨਾਲੇ ਜਿੱਥੇ ਬਣਦਾ ਹੈ ਉੱਥੇ ਆਪਣੇ ਬੱਚਿਆਂ ਨੂੰ ਖੇਤਾਂ ਚ ਲੈ ਕੇ ਵੀ ਜਾਓ, ਉਹਨਾਂ ਨੂੰ ਪਤਾ ਲੱਗੇ ਵੀ ਕਿਹੜੀ ਚੀਜ਼ ਕਿੱਦਾਂ ਉੱਗਦੀ ਹੈ। ਉਹਨਾਂ ਨੂੰ ਇਹੀ ਨਹੀਂ ਪਤਾ ਲੱਗਦਾ ਕਿਸੇ ਵੇਲੇ ਵੀ ਭਈ ਆਂਡੇ ਜਿਹੜੇ ਦਰਖਤਾਂ ਤੇ ਤਾਂ ਨਹੀਂ ਲੱਗਦੇ, ਹੈ ਨਾ।
0: ਨਹੀਂ ਇਹ ਦੇਖੋ ਇਹ ਗੱਲ ਚਾਹੇ ਮੁਸ਼ਕੂਲੇ ਵਾਲੀ ਹੈ ਪਰ ਇਹ ਗੰਭੀਰਤਾ ਵਾਲੀ ਵੀ ਹੈ। ਜਦ ਤੱਕ ਜੇ ਤੁਸੀਂ ਆਪਣੀ ਖੇਤੀ ਨੂੰ ਚਲਾਉਣਾ ਤੇ ਆਪਾਂ ਨੂੰ ਖੇਤੀ ਦੇ ਨਾਲ ਸਾਂਝ ਵੀ
1: ਪਾਉਣੀ ਪਊਗੀ।
0: ਜੇ ਆਪਣੇ ਨਿਆਣਿਆਂ ਨੂੰ ਆਪਾਂ ਆਪਣੀ ਫਸਲ ਤੱਕ ਲੈ ਕੇ ਨਹੀਂ ਜਾਵਾਂਗੇ ਤੇ ਉਹਨਾਂ ਦਾ ਮੋਹ ਜਿਹੜਾ ਹੈ ਉਸ ਫਸਲ ਦੇ ਨਾਲ ਨਹੀਂ ਪੈਣਾ।
1: ਮੈਂ ਕਹਿੰਦਾ ਨਾ ਹੋਵੋ ਮਿੱਟੀ ਨਾਲ, ਮਿੱਟੀ ਘੱਟੋ ਘੱਟ ਤੁਹਾਨੂੰ ਇਹ ਤਾਂ ਪਤਾ ਹੋਵੇ ਵੀ ਬੰਬੀਆਂ ਕੀ ਨੇ, ਕਿੱਦਾਂ ਚੱਲਦੀਆਂ, ਪਾਣੀ ਕਿਵੇਂ ਲੱਗਦਾ।
0: ਸਰਪੰਚ ਸਾਹਿਬ ਹੁਣ ਖੇਤੀ ਕਿਹੜੀ ਰਹਿ ਗਈ, ਤੁਸੀਂ ਵੀ ਜਾਣਦੇ ਹੋ ਅਸੀਂ ਵੀ ਜਾਣਦੇ ਹਾਂ ਵੀ ਪਹਿਲਾਂ ਵਾਲੀ ਖੇਤੀ ਥੋੜੀ ਹੈ, ਮਸ਼ੀਨਰੀ ਦੀ ਖੇਤੀ ਹੈ। ਜਿਹੜਾ ਦਿਨਾਂ ਦਾ ਮਹੀਨਿਆਂ ਦਾ ਕੰਮ ਹੈ ਉਹ ਘੰਟਿਆਂ ਚ ਆ ਗਿਆ, ਇਹ ਤਾਂ ਹੁਣ ਇੱਕ ਦਫ਼ਤਰ ਵਾਲੀ ਗੱਲ ਹੀ ਹੋ ਗਈ ਹੈ ਖੇਤੀਬਾੜੀ ਤਾਂ। ਬਹੁਤ ਸਾਰੇ ਜ਼ਿਮੀਦਾਰ ਹੈ ਜਿਹੜੀ ਖੇਤੀ ਨੂੰ ਬੜੇ ਸ਼ੌਕ ਦੇ ਨਾਲ ਕਰਦੇ ਪਏ ਆ, ਔਰ ਬੜਾ ਜਿੱਦਾਂ ਕਹਿੰਦੇ ਕਿ ਬੰਦਾ ਕਹਿੰਦਾ ਯਾਰ ਇਹ ਖੇਤੀਬਾੜੀ ਹੈ,
1: ਹਾਂ
0: ਇਹਦਾ ਅਲੱਗ ਹੀ ਤਰ੍ਹਾਂ ਦਾ ਕਿਸਾਨ ਲੱਗਦਾ ਪਿਆ।
1: ਕਈ ਲੋਕ ਕਹਿੰਦੇ ਇਹਨੂੰ ਕਾਰਪੋਰੇਟ ਵਾਂਗ ਬਣ ਗਿਆ,
0: ਬਿਲਕੁਲ, ਹੈ ਨਾ। ਸੋ ਇਹ ਰੂਪ ਸਰੂਪ ਬਦਲਣਾ ਵੀ ਚਾਹੀਦਾ ਹੈ ਔਰ ਸਾਨੂੰ ਇਹ ਚ ਬਦਲਾਅ ਲਿਆਉਣ ਲਈ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ,
1: ਚੰਗੇ ਪਾਸੇ ਹਮੇਸ਼ਾ ਜਾਣ ਲਈ ਕੋਸ਼ਿਸ਼ ਕਰਨੀ ਚੰਗੀ ਗੱਲ ਹੈ।
0: ਹੈਪੇਟਾਈਟਸ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਇੱਕ ਬੜੀ ਘਾਤਕ ਚੀਜ਼ ਹੈ ਸਾਡੇ ਮਨੁੱਖੀ ਜੀਵਨ ਦੇ ਵਿੱਚ, ਬਹੁਤ ਵਾਰੀ ਸਮੱਸਿਆ ਹੋ ਜਾਂਦੀ ਹੈ। ਇਸੇ ਵਿਸ਼ੇ ਦੇ ਬਾਬਤ ਡਾਕਟਰ ਗੁਰਸਾਗਰ ਸਿੰਘ ਸਹੋਤਾ ਇਹਨਾਂ ਨਾਲ ਜਾਣਕਾਰੀਆਂ ਸਾਂਝੀਆਂ ਹੋਈਆਂ, ਆਪਾਂ ਸਾਂਝੀਆਂ ਕਰ
1: ਆਓ, ਸੁਣਦੇ ਹਾਂ ਜੀ ਡਾਕਟਰ ਸਾਹਿਬ।
2: ਅੱਜ 28 ਜੁਲਾਈ ਦਾ ਦਿਨ ਅਸੀਂ ਪੂਰੇ ਵਿਸ਼ਵ ਦੇ ਵਿੱਚ ਪੀਲੀਆ ਦਿਹਾੜੇ ਵਜੋਂ ਮਨਾ ਰਹੇ ਹਾਂ। ਪੀਲੀਆ ਜਿਸ ਨੂੰ ਅਸੀਂ ਆਮ ਹੈਪੇਟਾਈਟਸ ਵੀ ਕਹਿ ਦਿੰਦੇ ਹਾਂ, ਕੀ ਹੁੰਦਾ, ਕਿਉਂ ਹੋ ਜਾਂਦਾ ਤੇ ਇਸ ਦਾ ਕੀ ਇਲਾਜ ਹੈ ਤੇ ਕਿਵੇਂ ਇਸ ਤੋਂ ਬਚਿਆ ਜਾ ਸਕਦਾ, ਇਸ ਬਾਰੇ ਜਾਣਕਾਰੀ ਦੇਣ ਲਈ ਅੱਜ ਸਾਡੇ ਨਾਲ ਸਟੂਡੀਓ ਚ ਇਸ ਵੇਲੇ ਮੌਜੂਦ ਨੇ ਡਾਕਟਰ ਗੁਰਸਾਗਰ ਸਿੰਘ ਸਹੋਤਾ, ਜਿਹੜੇ ਕਿ ਜਿਗਰ ਦੇ ਰੋਗਾਂ ਦੇ ਮਾਹਿਰ ਨੇ। ਡਾਕਟਰ ਗੁਰਸਾਗਰ ਸਿੰਘ ਸਹੋਤਾ, ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ ਸਟੂਡੀਓਜ਼ ਚ।
3: ਬਹੁਤ ਬਹੁਤ ਧੰਨਵਾਦ ਜੀ।
2: ਡਾਕਟਰ, ਸਿੱਧੀ ਸਾਦੀ ਭਾਸ਼ਾ ਚ ਕਿਸੇ ਨੂੰ ਸਮਝਾਉਣਾ ਹੋਵੇ ਪੀਲੀਆ ਹੁੰਦਾ ਕੀ ਹੈ
3: ਜੀ? ਦੇਖੋ, ਪੀਲੀਆ ਪਹਿਲੀ ਗੱਲ ਤਾਂ ਇੱਕ ਲੱਛਣ ਹੈ। ਜੇ ਕਿਸੇ ਇਨਸਾਨ ਦੀਆਂ ਅੱਖਾਂ ਪੀਲੀਆਂ ਹੋ ਜਾਣ, ਪਿਸ਼ਾਬ ਪੀਲਾ ਹੋਣ ਲੱਗੇ ਤਾਂ ਆਪਾਂ ਕਹਿੰਦੇ ਇਹਨਾਂ ਨੂੰ ਪੀਲੀਆ ਹੋਇਆ। ਬਟ ਇਹ ਲੱਛਣ ਹੈ ਕਿ ਲਿਵਰ ਦੀ ਕੋਈ ਬਿਮਾਰੀ ਹੈ। ਸੋ ਲਿਵਰ ਦੀ ਬਿਮਾਰੀ ਦਾ ਲੱਛਣ ਪੀਲੀਆ ਹੈ। ਸੋ ਇਹਦੇ ਪਿੱਛੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਲਿਵਰ ਡੈਮੇਜ ਦੇ, ਕਿ ਲਿਵਰ ਕਿਹਨਾਂ ਕਾਰਨਾਂ ਤੋਂ ਡੈਮੇਜ ਹੋਇਆ, ਉਹ ਕਾਰਨ ਸਾਨੂੰ ਲੱਭਣੇ ਪੈਂਦੇ ਨੇ। ਸੋ ਪੀਲੀਆ ਜਿਹੜਾ ਹੈ ਇਹਦੇ ਵਿੱਚ ਜਿਵੇਂ ਹੈਪੇਟਾਈਟਿਸ ਵਾਇਰਸ ਨੇ, ਜਿਨ੍ਹਾਂ ਬਾਰੇ ਅਸੀਂ ਅੱਜ ਡਿਸਕਸ ਵੀ ਕਰਾਂਗੇ ਕਿ ਹੈਪੇਟਾਈਟਿਸ ਜਿਹੜੀ ਲਿਵਰ ਦੀ ਇਨਫਲਾਮੇਸ਼ਨ ਹੈ, ਲਿਵਰ ਦਾ ਡੈਮੇਜ ਹੈ, ਉਹਨੂੰ ਵੀ ਆਪਾਂ ਹੈਪੇਟਾਈਟਿਸ ਕਹਿੰਦੇ ਹਾਂ। ਇਹਦੇ ਪਿੱਛੇ ਜੋ ਵਾਇਰਸ ਨੇ ਜਿਵੇਂ ਹੈਪੇਟਾਈਟਿਸ ਏ ਜਾਂ ਈ ਵਾਇਰਸ ਨੇ, ਜੋ ਕਿ ਗੰਦਾ ਪਾਣੀ, ਇਨਫੈਕਟਿਡ ਪਾਣੀ ਪੀਣ ਦੇ ਨਾਲ ਹੋ ਜਾਂਦੇ ਨੇ, ਜਾਂ ਹੈਪੇਟਾਈਟਿਸ ਬੀ ਜਾਂ ਸੀ ਵਾਇਰਸ ਹੈ ਜਿਹੜੇ ਕਿ ਇਨਫੈਕਟਿਡ ਬਾਡੀ ਫਲੂਇਡ, ਕੋਈ ਵੀ ਐਸੇ ਬਾਡੀ ਦੇ ਫਲੂਇਡ ਜਿਨ੍ਹਾਂ ਵਿੱਚ ਕੰਟੈਕਟ ਵਿੱਚ ਸਾਡੇ ਬਾਡੀ ਫਲੂਇਡ ਆਉਂਦੇ ਨੇ, ਜਿਵੇਂ ਬਲੱਡ ਹੈ ਜਾਂ ਸਲਾਈਵਾ ਹੈ, ਇਹਨਾਂ ਤੋਂ ਵਾਇਰਸ ਸਾਡੀ ਬਾਡੀ ਵਿੱਚ ਜਾ ਸਕਦਾ ਹੈ। ਸੋ ਇਹਨਾਂ ਕਾਰਨਾਂ ਕਰਕੇ ਵੀ ਪੀਲੀਆ ਹੁੰਦਾ ਹੈ
2: ਜੀ। ਡਾਕਟਰ ਸਾਹਿਬ, ਕੀ ਇਸ ਦਾ ਕਿਸੇ ਖਾਸ ਉਮਰ ਵਰਗ ਦੇ ਨਾਲ ਤਾਲੁਕ ਹੈ? ਇਹ ਸਵਾਲ ਅਸੀਂ ਇਸ ਲਈ ਪੁੱਛਿਆ ਕਿਉਂਕਿ ਕਈ ਵਾਰੀ ਕਹਿੰਦੇ ਹੁੰਦੇ ਕਿ ਨਵ ਜਨਮੇ ਬੱਚਿਆਂ ਨੂੰ ਵੀ ਪੀਲੀਆ ਹੋ ਜਾਂਦਾ।
3: ਬਿਲਕੁਲ, ਨਵ ਜਨਮੇ ਬੱਚਿਆਂ ਦਾ ਪੀਲੀਆ ਇੱਕ ਫਿਜ਼ੀਓਲੋਜੀਕਲ ਪੀਲੀਆ ਹੁੰਦਾ। ਫਿਜ਼ੀਓਲੋਜੀਕਲ ਮਤਲਬ ਕਈ ਵਾਰੀ ਬਾਡੀ ਵਿੱਚ ਇਸ ਤਰੀਕੇ ਦੇ ਐਨਜ਼ਾਈਮਸ ਹਜੇ ਡਿਵੈਲਪ ਹੋ ਰਹੇ ਹੁੰਦੇ ਨੇ ਲਿਵਰ ਦੇ, ਜਿਹੜੇ ਕਿ ਇਮੀਡੀਏਟ ਜਿਹੜੀ ਸਟ੍ਰੈਸ ਹੁੰਦੀ ਹੈ ਬਰਥ ਦੀ, ਉਹਨੂੰ ਉਹ ਟੋਲਰੇਟ ਨਹੀਂ ਕਰ ਪਾਉਂਦੇ, ਜਾਂ ਦੋ ਤਿੰਨ ਦਿਨ ਚ ਆਪਣੇ ਆਪ ਅਡੈਪਟ ਹੋ ਜਾਂਦਾ ਲਿਵਰ। ਸੋ ਮੋਸਟਲੀ ਆਪਾਂ ਸੁਣਿਆ ਹੋਏਗਾ ਕਿ ਜੇ ਨਵ ਜਨਮੇ ਬੱਚੇ ਨੂੰ ਪੀਲੀਆ ਹੋਇਆ ਤੇ ਉਹ ਦੋ ਤਿੰਨ ਦਿਨ ਵਿੱਚ ਠੀਕ ਹੋ ਗਿਆ, ਜਾਂ ਬੱਚਿਆਂ ਨੂੰ ਫੋਟੋਥੈਰੇਪੀ ਦਿੱਤੀ ਗਈ ਹੈ ਤੇ ਉਹ ਇੰਪਰੂਵ ਹੋ ਗਿਆ
2: ਜੀ।
3: ਬਟ ਜਿਵੇਂ ਤੁਸੀਂ ਇੱਕ ਸਪੈਸ਼ਲ ਵਰਗ ਦੀ ਗੱਲ ਕੀਤੀ ਹੈ, ਕਈ ਵਾਰੀ ਦੇਖਿਆ ਗਿਆ ਕਿ ਜਿਹੜੇ ਮਿਡਲ ਏਜ ਪਾਪੂਲੇਸ਼ਨ ਹੈ, ਯੰਗਸਟਰਸ ਹੈ, ਮਿਡਲ ਏਜ ਹੈ, ਜਿਨ੍ਹਾਂ ਦੇ ਕੋਈ ਇਸ ਤਰੀਕੇ ਦੇ ਹੈਬਿਟਸ ਨੇ, ਕੋਈ ਇੱਦਾਂ ਦੀਆਂ ਆਦਤਾਂ ਨੇ ਜਿਵੇਂ ਨੀਡਲ ਸ਼ੇਅਰਿੰਗ ਦੀ ਹੈ, ਜਾਂ ਡਰੱਗ ਐਬਿਊਜ਼ਰ ਹੈ ਜਿਹੜੇ ਨਸ਼ੇ ਕਰਦੇ ਨੇ, ਕੋਈ ਇਨਫੈਕਟਿਡ ਨੀਡਲ ਯੂਜ਼ ਕਰਦੇ ਨੇ, ਨੀਡਲ ਸ਼ੇਅਰਿੰਗ ਕਰਦੇ ਨੇ, ਉਹਨਾਂ ਵਿੱਚ ਇਹ ਪੀਲੀਏ ਦੀ ਸ਼ਿਕਾਇਤ ਜਾਂ ਕਾਲਾ ਪੀਲੀਏ ਦੀ ਸ਼ਿਕਾਇਤ ਜ਼ਿਆਦਾ ਹੁੰਦੀ ਹੈ
2: ਜੀ। ਜੀ ਡਾਕਟਰ, ਕਾਲਾ ਪੀਲੀਆ ਤੇ ਵੀ ਆਪਾਂ ਆਵਾਂਗੇ। ਇੱਕ ਗੱਲ ਜੁੜਦੀ ਹੈ ਕਿ ਇਹ ਹਮੇਸ਼ਾ ਬਰਸਾਤਾਂ ਦੇ ਮੌਸਮ ਵਿੱਚ ਹੀ ਦਿਨ ਮਨਾਇਆ ਜਾਂਦਾ ਹੈ, 28 ਜੁਲਾਈ ਦਾ ਦਿਨ,
3: ਬਿਲਕੁਲ,
2: ਕਿਉਂਕਿ ਵਾਟਰ ਬੌਨ ਡਿਜ਼ੀਜ਼ ਜ਼ਿਆਦਾ ਕਰਕੇ ਇਹ ਹੁੰਦੀਆਂ ਨੇ। ਪਰ 28 ਜੁਲਾਈ ਦਾ ਦਿਨ ਹੀ ਕਿਉਂ ਅਸੀਂ ਫਿਕਸ ਕੀਤਾ?
3: ਇਹ ਜਿਹੜਾ 28 ਜੁਲਾਈ ਦਾ ਦਿਨ ਹੈ, ਇਹ ਡਾਕਟਰ ਬਲੂਮਬਰਗ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਹੈਪੇਟਾਈਟਿਸ ਬੀ ਵਾਇਰਸ ਨੂੰ ਲੱਭਿਆ ਤੇ ਉਹਦੀ ਵੈਕਸੀਨ ਤੇ ਟ੍ਰੀਟਮੈਂਟ ਬਾਰੇ ਵੀ ਖੋਜ ਕੀਤੀ, ਐਂਡ ਇਹ ਨੋਬਲ ਲੌਰੀਏਟ ਵੀ ਨੇ।

0: ਤੋ ਇਹਨਾਂ ਦੇ ਨਾਮ ਲਈ ਇਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ। ਦੇਖੋ 28 ਜੁਲਾਈ ਦਾ ਇੱਕ ਦਿਨ ਫਿਕਸ ਕੀਤਾ ਗਿਆ ਹੈ, ਇਹਦੇ ਪਿੱਛੇ ਇੱਕ ਇਹ ਵੀ ਕਾਰਨ ਹੈ ਕਿ ਵਰਲਡ ਹੈਪੇਟਾਈਟਿਸ ਡੇ ਵੀ ਜਿਹੜਾ ਆਪਾਂ ਮਨਾਉਂਦੇ ਹਾਂ, ਇਹ ਜਿਹੜੇ ਇਨਸਾਨ ਨੇ ਹੈਪੇਟਾਈਟਿਸ ਵਾਇਰਸ ਬੀ ਵਾਇਰਸ ਨੂੰ ਲੱਭਿਆ ਸੀ ਤੇ ਉਹਦੀ ਵੈਕਸੀਨ ਡਿਵੈਲਪ ਕੀਤੀ ਸੀ, ਉਹਦਾ ਟ੍ਰੀਟਮੈਂਟ ਡਿਵੈਲਪ ਕੀਤਾ ਸੀ, ਉਹਨਾਂ ਨੂੰ ਅਸੀਂ ਸਮਰਪਿਤ ਕੀਤਾ ਹੋਇਆ ਹੈ 28 ਜੁਲਾਈ ਦਾ ਦਿਨ, ਜਿਨ੍ਹਾਂ ਨੂੰ ਇਸ ਚੀਜ਼ ਲਈ ਨੋਬਲ ਪੁਰਸਕਾਰ ਵੀ ਮਿਲਿਆ ਸੀ। ਸੋ ਉਹਨਾਂ ਦੀ ਯਾਦ ਵਿਚ ਆਪਾਂ ਇਹ 28 ਜੁਲਾਈ ਨੂੰ ਹੈਪੇਟਾਈਟਿਸ ਡੇ ਮਨਾਉਂਦੇ ਹਾਂ
1: ਜੀ,
0: ਤੇ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਕਿ ਕਿਵੇਂ ਕਿਵੇਂ ਆਪਾਂ ਹੈਪੇਟਾਈਟਿਸ ਦੀ ਬਿਮਾਰੀ ਨੂੰ ਕੰਟਰੋਲ ਕਰੀਏ ਤੇ ਇਹਦਾ ਕਿਵੇਂ ਆਪਾਂ ਇਲਾਜ ਕਰੀਏ
1: ਜੀ। ਡਾਕਟਰ ਸਾਹਿਬ, ਹੁਣ ਆਪਾਂ ਕਾਲੇ ਪੀਲੀਏ ਦੀ ਤੁਸੀਂ ਗੱਲ ਕੀਤੀ,
0: ਹਾਂਜੀ,
1: ਆਪਾਂ ਜੇਕਰ ਕਿਸਮਾਂ ਗਿਣਨ ਲੱਗੀਏ ਪੀਲੀਏ ਦੀਆਂ ਤਾਂ ਕਿਹੜੀਆਂ ਕਿਹੜੀਆਂ ਕਿਸਮਾਂ ਹੁੰਦੀਆਂ ਨੇ ਜਿਹਦੇ ਵਿਚ ਕਾਲਾ ਪੀਲੀਆ ਵੀ ਆ ਜਾਂਦਾ?
0: ਦੇਖੋ, ਪੀਲੀਆ ਵਿਚ ਵੀ ਮੈਂ ਦੱਸਿਆ ਕਿ ਹੈ ਤਾਂ ਇੱਕ ਲੱਛਣ, ਠੀਕ ਹੈ, ਤੇ ਇਹਦਾ ਪੀਲੀਏ ਦੇ ਲੱਛਣ ਹੋਣ ਪਿੱਛੇ ਕਾਰਨ ਹੈ ਲਿਵਰ ਡੈਮੇਜ। ਸੋ ਲਿਵਰ ਡੈਮੇਜ ਬਹੁਤ ਤਰੀਕੇ ਨਾਲ ਹੋ ਸਕਦਾ ਹੈ, ਬਟ ਹਾਂ, ਜੇ ਲਿਵਰ ਡੈਮੇਜ ਹੈਪੇਟਾਈਟਿਸ ਬੀ ਜਾਂ ਹੈਪੇਟਾਈਟਿਸ ਸੀ ਵਾਇਰਸ ਕਰਕੇ ਹੋ ਰਿਹਾ, ਉਹਨੂੰ ਸਪੈਸੀਫਿਕਲੀ ਕਾਲਾ ਪੀਲੀਆ ਕਿਹਾ ਜਾਂਦਾ ਹੈ। ਬਾਕੀ ਜੋ ਵੀ ਕਾਰਨ ਨੇ ਪੀਲੀਏ ਦੇ, ਉਹਨਾਂ ਨੂੰ ਆਮ ਪੀਲੀਆ ਕਿਹਾ ਜਾਂਦਾ। ਸੋ ਇਹ ਦੋ ਹੀ ਤਰੀਕੇ ਨਾਲ ਆਪਾਂ ਸਿੰਪਲ ਭਾਸ਼ਾ ਚ ਜਿਵੇਂ ਇੱਕ ਲੇਮੈਨ ਲੈਂਗੁਏਜ ਵਿਚ ਲੋਕਾਂ ਨੂੰ ਸਮਝਾਉਣ ਲਈ ਯੂਜ ਕਰਦੇ ਹਾਂ, ਕਿਉਂਕਿ ਹੈਪੇਟਾਈਟਿਸ ਵਾਇਰਸ ਦੀ ਸਮਝ ਹਰ ਕਿਸੇ ਨੂੰ ਨਹੀਂ ਹੁੰਦੀ। ਸੋ ਹੈਪੇਟਾਈਟਿਸ ਬੀ ਤੇ ਸੀ ਵਾਇਰਸ ਨੂੰ ਕਾਲਾ ਪੀਲੀਆ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਹ ਪੀਲੀਆ ਇੱਕ ਵਾਰੀ ਸਰੀਰ ਵਿਚ ਹੋ ਜਾਵੇ, ਇਹ ਵਾਇਰਸ ਸਰੀਰ ਚ ਇੱਕ ਵਾਰੀ ਆ ਜਾਏ, ਇਹਨੂੰ ਪ੍ਰੋਪਰ ਟ੍ਰੀਟਮੈਂਟ ਜੇ ਨਾ ਮਿਲੇ, ਇਹ ਲਿਵਰ ਨੂੰ ਹਮੇਸ਼ਾ ਲਈ ਡੈਮੇਜ ਕਰਨ ਦੀ ਸਮਰੱਥਾ ਰੱਖਦਾ ਹੈ
1: ਜੀ।
0: ਸੋ ਬਾਕੀ ਤਰੀਕੇ ਦੇ ਜਿਹੜੇ ਪੀਲੀਆ ਨੇ, ਜਿਵੇਂ ਹੈਪੇਟਾਈਟਿਸ ਏ ਜਾਂ ਈ ਵਾਇਰਸ ਹੈ ਜਿਹੜਾ ਗੰਦਾ ਪਾਣੀ ਪੀਣ ਨਾਲ ਹੋ ਜਾਂਦਾ ਹੈ, ਜਾਂ ਹੋਰ ਕੋਈ ਲਿਵਰ ਤੇ ਸਟ੍ਰੈਸ ਹੁੰਦੀ ਹੈ, ਫੈਟੀ ਲਿਵਰ ਕਰਕੇ ਹੋ ਜਾਂਦਾ ਹੈ, ਜਾਂ ਡਰਿੰਕ ਨਾਲ ਹੋ ਜਾਂਦਾ ਹੈ, ਇਹਨਾਂ ਕਾਰਨਾਂ ਵਿਚ ਕਈ ਵਾਰੀ ਲੰਬਾ ਸਮਾਂ ਡੈਮੇਜ ਨਹੀਂ ਹੁੰਦਾ, ਬਟ ਕਈ ਵਾਰੀ ਆਪਣੇ ਆਪ ਲਿਵਰ ਰਿਕਵਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਇੰਪਰੂਵ ਵੀ ਕਰ ਜਾਂਦਾ ਹੈ
1: ਜੀ।
0: ਸੋ ਕਾਲਾ ਪੀਲੀਆ ਮੀਨਸ ਜਿਹੜਾ ਡੇਂਜਰਸ ਹੈ ਤੇ ਹੈਪੇਟਾਈਟਿਸ ਬੀ ਜਾਂ ਸੀ ਵਾਇਰਸ ਕਰਕੇ ਹੋਇਆ, ਉਹਨੂੰ ਆਪਾਂ ਕਾਲਾ ਪੀਲੀਆ ਕਹਿੰਦੇ ਹਾਂ
1: ਜੀ। ਡਾਕਟਰ ਗੁਰਸਾਗਰ ਸਿੰਘ ਸਹੋਤਾ ਜੀ, ਕਾਲਾ ਪੀਲੀਆ ਤੁਸੀਂ ਖਾਸ ਤੌਰ ਤੇ ਕਿਹਾ ਕਿ ਜਿਹੜੇ ਡਰੱਗਸ ਲੈਂਦੇ ਨੇ, ਖਾਸ ਤੌਰ ਤੇ ਇੰਜੈਕਟ ਕਰਦੇ ਨੇ, ਇੱਕ ਦੂਜੇ ਦੀ ਸੂਈ ਵਰਤ ਲੈਂਦੇ ਨੇ, ਯਾਨੀ ਕਿ ਇਹਦਾ ਮਤਲਬ ਇਹ ਹੋਇਆ ਕਿ ਇੱਕ ਤੋਂ ਦੂਜੇ ਤੱਕ ਇਹ ਆਸਾਨੀ ਦੇ ਨਾਲ ਚਲਿਆ ਜਾਂਦਾ, ਸਿਹਤਮੰਦ ਵਿਅਕਤੀ ਨੂੰ ਇਹ ਪ੍ਰਭਾਵਿਤ ਕਰ ਸਕਦਾ ਜੇਕਰ ਦੂਸ਼ਿਤ ਸੂਈ ਉਸ ਦੇ ਲੱਗ ਜਾਵੇ ਤਾਂ।
0: ਬਿਲਕੁਲ, ਦੇਖੋ ਇਹ ਇੱਕ ਐਸਾ ਵਾਇਰਸ ਹੈ ਜਿਹੜਾ ਬਾਡੀ ਫਲੂਇਡ ਦੇ ਨਾਲ ਟ੍ਰਾਂਸਮਿਟ ਹੁੰਦਾ ਹੈ। ਹੁਣ ਕੋਈ ਵੀ ਇਨਸਾਨ ਦਾ ਜੇ ਬਾਡੀ ਵਿਚ ਵਾਇਰਸ ਹੈ, ਹੈਪੇਟਾਈਟਿਸ ਬੀ ਜਾਂ ਸੀ ਵਾਇਰਸ ਹੈ, ਜਿਵੇਂ ਆਪਾਂ ਏਡਜ਼ ਵਾਇਰਸ ਦੀ ਗੱਲ ਕਰਦੇ ਹਾਂ, HIV, ਸੇਮ ਤਰੀਕੇ ਨਾਲ ਹੈਪੇਟਾਈਟਿਸ ਬੀ ਤੇ ਸੀ ਵਾਇਰਸ ਵੀ ਆਪਣੇ ਬਾਡੀ ਫਲੂਇਡ, ਜੇ ਕਿਸੇ ਪੇਸ਼ੈਂਟ ਦੇ ਬਾਡੀ ਫਲੂਇਡ ਦੇ ਕੰਟੈਕਟ ਵਿਚ ਸਾਡੀ ਬਾਡੀ ਦਾ ਫਲੂਇਡ ਆਵੇਗਾ, ਜਿਵੇਂ ਬਲੱਡ ਹੈ, ਸਲਾਈਵਾ ਹੈ, ਯੂਰਿਨ ਹੈ, ਜੇ ਸਾਡੇ ਬਾਡੀ ਫਲੂਇਡ ਇਸ ਟੱਚ ਵਿਚ ਆਣਗੇ, ਇਹ ਵਾਇਰਸ ਸਾਡੇ ਸਰੀਰ ਵਿਚ ਐਂਟਰ ਹੋ ਸਕਦਾ ਹੈ
1: ਜੀ।
0: ਸੋ ਜਿਨ੍ਹਾਂ ਕਾਰਨਾਂ ਨਾਲ ਇਹ ਵਾਇਰਸ ਐਂਟਰ ਹੋਏਗਾ, ਉਹ ਹੌਲੀ ਹੌਲੀ ਲਿਵਰ ਨੂੰ ਡੈਮੇਜ ਕਰੇਗਾ ਤੇ ਲੰਬੇ ਸਮੇਂ ਤੇ ਪ੍ਰਭਾਵਿਤ ਕਰੇਗਾ
1: ਜੀ।
0: ਸੋ ਇੱਕ ਜਿਹੜੀ ਪ੍ਰੋਬਲਮ ਹੈ IV ਡਰੱਗ ਐਬਿਊਜ਼ਰਸ ਦੀ, ਜਿਹੜੇ ਨਸ਼ਾ ਕਰਦੇ ਨੇ, ਨੀਡਲ ਸ਼ੇਅਰਿੰਗ ਕਰਦੇ ਨੇ, ਉਹਨਾਂ ਵਿਚ ਕਈ ਵਾਰੀ ਇੱਕ ਇਨਸਾਨ ਨੂੰ ਜੇ ਹੈਪੇਟਾਈਟਿਸ ਬੀ ਜਾਂ ਸੀ ਦੀ ਸ਼ਿਕਾਇਤ ਹੈ, ਕਾਲਾ ਪੀਲੀਏ ਦੀ ਸ਼ਿਕਾਇਤ ਹੈ, ਉਹ ਉਸੇ ਨੀਡਲ ਦੇ ਥਰੂ ਬਾਕੀ ਇਨਸਾਨਾਂ ਨੂੰ ਜਿਨ੍ਹਾਂ ਨੂੰ
1: ਨਹੀਂ
0: ਸੀ, ਉਹਨਾਂ ਨੂੰ ਵੀ ਇਹ ਬਹੁਤ ਜਲਦੀ ਇਨਫੈਕਟ ਕਰ ਸਕਦਾ।
1: ਡਾਕਟਰ, ਇਹ ਵੀ ਕਹਿੰਦੇ ਨੇ ਕਿ ਜੇਕਰ ਕਾਲਾ ਪੀਲੀਆ ਇੱਕ ਵਾਰੀ ਹੋ ਗਿਆ
0: ਜੀ,
1: ਟ੍ਰੀਟਮੈਂਟ ਤਾਂ ਉਹਦਾ ਕਰਾਂਗੇ ਪਰ ਬਾਡੀ ਵਿਚ ਉਹ ਐਗਜ਼ਿਸਟ ਕਰਦਾ ਰਹਿੰਦਾ।
0: ਕੁਛ ਹੱਦ ਤੱਕ ਇਹ ਗੱਲ ਠੀਕ ਵੀ ਹੈ, ਬਟ ਹੈਪੇਟਾਈਟਿਸ ਬੀ ਤੇ ਸੀ ਦੋ ਵਾਇਰਸ ਨੇ ਜਿਨ੍ਹਾਂ ਨੂੰ ਆਪਾਂ ਕੰਬਾਈਂਡ ਕਾਲਾ ਪੀਲੀਆ ਕਹਿੰਦੇ ਹਾਂ। ਹੈਪੇਟਾਈਟਿਸ ਬੀ ਵਾਇਰਸ ਦਾ ਵੀ ਟ੍ਰੀਟਮੈਂਟ ਹੈ, ਹੈਪੇਟਾਈਟਿਸ ਸੀ ਦਾ ਵੀ ਹੈ
1: ਜੀ,
0: ਦੋਨਾਂ ਨੂੰ ਆਪਾਂ ਇਰੈਡੀਕੇਟ ਕਰ ਸਕਦੇ ਹਾਂ, ਬਟ ਬਾਡੀ ਵਿਚ ਇਹਦੇ ਕੁਛ ਐਂਟੀਜਨ ਹਮੇਸ਼ਾ ਲਈ ਪੋਜ਼ਿਟਿਵ ਆਣਗੇ, ਜੇ ਆਪਾਂ ਟੈਸਟ ਕਰਾਂਗੇ ਇਹ ਵਾਇਰਸ ਬਾਡੀ ਵਿਚ ਡਿਟੈਕਟ ਹੁੰਦਾ ਰਹਿੰਦਾ। ਬਟ ਹਾਂ, ਜੇ ਆਪਾਂ ਇਹਦਾ ਪ੍ਰੋਪਰ ਟ੍ਰੀਟਮੈਂਟ ਕਰਕੇ ਇਹਨੂੰ ਇਰੈਡੀਕੇਟ ਕਰਤਾ ਹੈ ਤੇ ਵਾਇਰਸ ਖਤਮ ਹੋ ਗਿਆ, ਬਟ ਜਿਹੜੀ ਸਾਡੀ ਬਾਡੀ ਦੀ ਐਂਟੀਬਾਡੀ ਰਿਐਕਸ਼ਨ ਹੋਏਗਾ, ਪ੍ਰੋਟੈਕਟਿਵ ਮੈਕੇਨਿਜ਼ਮ ਹੋਏਗੀ, ਉਹ ਆਪਾਂ ਟੈਸਟ ਨਾਲ ਲੇਟਰ ਆਨ ਡਿਟੈਕਟ ਕਰ ਸਕਦੇ ਹਾਂ
1: ਜੀ।
0: ਇੱਕ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਹੈਪੇਟਾਈਟਿਸ ਬੀ ਤੇ ਸੀ ਵਾਇਰਸ ਦੀ ਇਨਫੈਕਸ਼ਨ ਜੇ ਇੱਕ ਵਾਰੀ ਹੋ ਜਾਵੇ ਸਰੀਰ ਵਿਚ, ਇਹਦੇ ਕਈ ਵਾਰੀ ਦੁਸ਼ਪ੍ਰਭਾਵ ਕੁਝ ਸਾਲਾਂ ਬਾਅਦ, ਜਿਵੇਂ 10 ਸਾਲਾਂ ਬਾਅਦ, 20 ਸਾਲਾਂ ਬਾਅਦ ਵੀ ਬਾਡੀ ਤੇ ਆ ਸਕਦੇ ਨੇ, ਜਿਵੇਂ ਲਿਵਰ ਕੈਂਸਰ ਦੇ ਰੂਪ ਵਿਚ।
1: ਅੱਛਾ ਜੀ,
0: ਕਿਉਂਕਿ ਇਹ ਵਾਇਰਸ ਜੇ ਲਿਵਰ ਵਿਚ ਕੁਝ ਸਾਲ ਵੀ ਰਹਿ ਜਾਵੇ, ਚਾਹੇ ਅਸੀਂ ਤਾਂ ਟ੍ਰੀਟਮੈਂਟ ਵੀ ਕਰ ਦਈਏ, ਬਟ ਫੇਰ ਵੀ ਇਹ ਕਈ ਵਾਰੀ ਲਿਵਰ ਕੈਂਸਰ ਨੂੰ ਜਨਮ ਦੇ ਸਕਦਾ। ਸੋ ਅਸੀਂ ਆਪਣੇ ਰੂਟੀਨ ਕੰਮ ਵਿਚ ਕਈ ਵਾਰੀ ਦੇਖਦੇ ਹਾਂ ਕਿ ਜਿਨ੍ਹਾਂ ਪੇਸ਼ੈਂਟਸ ਨੂੰ ਇੱਕ ਵਾਰੀ ਹੈਪੇਟਾਈਟਿਸ ਬੀ ਜਾਂ ਸੀ ਵਾਇਰਸ ਦਾ ਟ੍ਰੀਟਮੈਂਟ ਮਿਲ ਚੁੱਕਿਆ, ਉਹ ਕਈ ਵਾਰੀ ਆਉਂਦੇ ਨੇ ਕਿ ਪੇਟ ਚ ਦਰਦ ਹੋ ਰਿਹਾ ਜਾਂ ਪੇਟ ਭਾਰੀਪਨ ਲੱਗ ਰਿਹਾ, ਜਾਂ ਉਹ ਰੂਟੀਨ ਅਲਟਰਾਸਾਊਂਡ ਕਰਾਉਂਦੇ ਨੇ ਤਦ ਸਮਝ ਆਉਂਦਾ ਕਿ ਲਿਵਰ ਚ ਕੋਈ ਰਸੌਲੀ ਬਣ ਰਹੀ ਹੈ। ਸੋ ਇਹ ਵਾਇਰਸ ਦੇ ਆਫਟਰ ਇਫੈਕਟ

0: ਵੀ ਬਹੁਤ ਗੰਦੇ ਨੇ
1: ਜੀ ਜੀ
0: ਸੋ ਦੂਸਰੀ ਗੱਲ ਇਹ ਵੀ ਹੈ ਕਿ ਜਿਹੜਾ ਆਪਣੀ ਇੰਡੀਆ ਦੀ ਜੇ ਆਪਾਂ ਗੱਲ ਕਰੀਏ ਕਾਲੇ ਪੀਲੀਏ ਦੀ ਦੁਨੀਆਂ ਭਰ ਵਿਚ ਦੇਖਿਆ ਗਿਆ ਹੈ ਕਿ 32 ਕਰੋੜ ਤੋਂ ਵੱਧ ਪਾਪੂਲੇਸ਼ਨ ਕਾਲੇ ਪੀਲੀਏ ਨਾਲ ਪੀੜਿਤ ਹੈ ਠੀਕ ਹੈ ਤੇ ਇਸ 32 ਕਰੋੜ ਵਿਚੋਂ ਘੱਟੋ ਘੱਟ 4.5 ਤੋਂ 5 ਕਰੋੜ ਪਾਪੂਲੇਸ਼ਨ ਸਿਰਫ ਔਰ ਸਿਰਫ ਇੰਡੀਆ ਦੀ ਹੀ ਹੈ ਇਹ ਤਾਂ ਉਹ ਪਾਪੂਲੇਸ਼ਨ ਜਿਹਨਾਂ ਦੀ ਆਪਾਂ ਟੈਸਟ ਕਰ ਪਾ ਰਹੇ ਹਾਂ
1: ਔਰ ਉਹਦੇ ਚ ਵੀ ਬਹੁਤੀ ਗਿਣਤੀ ਪੰਜਾਬੀਆਂ ਦੀ ਹੋਏਗੀ
0: ਬਿਲਕੁਲ ਬਿਹਾਰ ਪੰਜਾਬ ਤੇ ਮੱਧ ਪ੍ਰਦੇਸ਼ ਤੇ ਕੁਝ ਹਰਿਆਣਾ ਦਾ ਵੀ ਇਹ 4 ਸਟੇਟਾਂ ਸਭ ਤੋਂ ਉਪਰ ਆਉਂਦੀਆਂ ਨੇ ਜਿਨ੍ਹਾਂ ਵਿਚ ਕਾਲੇ ਪੀਲੀਏ ਦਾ ਨੰਬਰ ਬਹੁਤ ਜ਼ਿਆਦਾ ਨੇ ਸੋ ਇਹਦੇ ਵਿਚ ਇਕ ਸਭ ਤੋਂ ਅਹਿਮ ਜਿਹੜਾ ਕਾਰਨ ਰਿਹਾ ਪੰਜਾਬ ਵਿਚ ਉਹ ਹੈ ਨੀਡਲ ਸ਼ੇਅਰਿੰਗ ਕਿਉਂਕਿ ਜਿਸ ਤਰੀਕੇ ਨਾਲ ਨਸ਼ਿਆਂ ਦੀ ਦੁਰਵਰਤੋਂ ਕੀਤੀ ਗਈ ਹੈ ਤੇ ਉਸ ਦੇ ਨਾਲ ਹੀ ਨੀਡਲ ਸ਼ੇਅਰਿੰਗ ਹੋਈ ਹੈ ਤੇ ਕਾਲੇ ਪੀਲੀਏ ਦਾ ਸਪਰੈਡ ਵੀ ਜਿਵੇਂ ਜਿਵੇਂ ਨਸ਼ਾ ਵਧਿਆ ਤੇ ਕਾਲਾ ਪੀਲੀਆ ਵੀ ਉਸ ਤਰੀਕੇ ਨਾਲ ਹੀ ਵਧਿਆ
1: ਜੀ ਜੀ ਡਾਕਟਰ ਆਪਾਂ ਪੀਲੀਏ ਦੀ ਗੱਲ ਕੀਤੀ ਕਿ ਆਮ ਦੂਸ਼ਿਤ ਪਾਣੀ ਦੇ ਨਾਲ ਹੋ ਜਾਂਦਾ
0: ਹਾਂਜੀ
1: ਔਰ ਕਾਲਾ ਪੀਲੀਆ ਇਸ ਦਾ ਕੀ ਕਾਰਨ ਹੈ ਕਿਉਂਕਿ ਇੱਕ ਵਿਅਕਤੀ ਜਿਹਨੇ ਸੂਈ ਲਾਈ ਹੈ ਉਹ ਪਹਿਲਾਂ ਕਿਸੇ ਨੂੰ ਹੋਇਆ ਹੋਇਆ ਪਹਿਲਾਂ ਕਿਸੇ ਨੂੰ ਕਿੱਦਾਂ ਹੋ ਗਿਆ ਉਹਦਾ ਕੀ ਕਾਰਨ ਰਿਹਾ ਜੀ
0: ਦੇਖੋ ਉਹੀ ਜਿਵੇਂ ਕਿ ਉਹਨੂੰ ਵੀ ਕਿਸੇ ਨੂੰ ਸੂਈ ਦੇ ਥਰੂ ਹੋਇਆ ਕਿਸੇ ਨੂੰ ਕੋਈ ਹੋਰ ਬਾਡੀ ਫਲੂਇਡ ਦੇ ਕੰਟੈਕਟ ਵਿਚ ਹੋਇਆ ਇੱਕ ਵਾਰੀ ਇੱਕ ਇਨਸਾਨ ਨੂੰ ਹੋ ਗਿਆ ਉਹਦਾ ਜੇ ਟ੍ਰੀਟ ਨਹੀਂ ਹੋਇਆ ਐਵੇਂ ਅੱਗੇ ਹੀ ਕਿਸੇ ਨਾ ਕਿਸੇ ਪੇਸ਼ੈਂਟ ਨੂੰ ਅੱਗੇ ਫੈਲਦਾ ਰਿਹਾ ਤੇ ਇਹ ਚੀਜ਼ ਵੱਧਦੀ ਰਹੀ
1: ਨਹੀਂ ਕਹਿਣ ਦਾ ਭਾਵ ਸੀ ਕਿ ਸਾਡੀਆਂ ਖਾਣ ਪੀਣ ਦੀਆਂ ਆਦਤਾਂ ਦੇ ਵਿਚ ਵਿਗਾੜ ਇਸ ਪੀਲੀਏ ਨੂੰ ਜਨਮ ਦਿੰਦਾ ਕਿ ਜਾਂ ਫਿਰ ਜਿਸ ਤਰ੍ਹਾਂ ਦੂਸ਼ਿਤ ਪਾਣੀ ਪੀ ਲਿਆ ਜਾਂ ਦੂਸ਼ਿਤ ਖਾਣਾ ਖਾਧਾ ਉਹਦੇ ਨਾਲ ਹੀ ਬਣਦਾ ਇਹ ਕਾਲੇ ਪੀਲੀਏ ਤੱਕ ਪਹੁੰਚ ਗਿਆ
0: ਨਹੀਂ ਜਿਹੜੇ ਤਾਂ ਸੀਜ਼ਨਲ ਪੀਲੀਆ ਨੇ ਹੈਪੇਟਾਈਟਿਸ ਏ ਤੇ ਈ ਉਹਨਾਂ ਦੀ ਵਾਇਰਸ ਦੀ ਡਿਫਰੈਂਟ ਮੈਕੇਨਿਜ਼ਮ ਹੁੰਦੀ ਹੈ ਉਹ ਬਿਲਕੁਲ ਦੂਸ਼ਿਤ ਖਾਣਾ ਜਾਂ ਪਾਣੀ ਪੀਣ ਨਾਲ ਹੁੰਦੇ ਨੇ ਜਿਵੇਂ ਅਸੀਂ ਦੇਖਦੇ ਹਾਂ ਕਿ ਰੋਡ ਸਾਈਡ ਦੇ ਜਿਹੜੇ ਰੇਹੜੀ ਵਾਲਿਆਂ ਕੋਲ ਆਪਾਂ ਗੋਲ ਗੱਪੇ ਜਿਹੜੇ ਲੋਕੀ ਜ਼ਿਆਦਾ ਖਾਂਦੇ ਨੇ ਉਹਨਾਂ ਨੂੰ ਦੇਖਿਆ ਗਿਆ ਹੈ ਜਾਂ ਕੋਈ ਵੀ ਹੋਰ ਸਟਰੀਟ ਫੂਡ ਜਿਹੜੇ ਖਾਂਦੇ ਨੇ ਉਹਨਾਂ ਨੂੰ ਉਹ ਅਕਸਰ ਹਿਸਟਰੀ ਦਿੰਦੇ ਨੇ ਕਿ ਜੀ ਹਾਂਜੀ ਅਸੀਂ ਸਾਨੂੰ ਜੇ ਪੀਲੀਆ ਹੋਇਆ ਅਸੀਂ ਖਾਣਾ ਬਾਹਰ ਖਾਧਾ ਸੀ ਜਾਂ ਬਾਹਰ ਦਾ ਪਾਣੀ ਪੀਤਾ ਸੀ ਜਿਹੜਾ ਕਿ ਸ਼ਾਇਦ ਫਿਲਟਰਡ ਨਹੀਂ ਸੀ ਜਾਂ ਭਰੋਸੇਮੰਦ ਸੋਰਸ ਤੋਂ ਨਹੀਂ ਸੀ ਸੋ ਹੈਪੇਟਾਈਟਿਸ ਏ ਤੇ ਈ ਵਾਇਰਸ ਜਿਹੜੇ ਹੈ ਇਹ ਦੂਸ਼ਿਤ ਖਾਣੇ ਨਾਲ ਜਾਂ ਪਾਣੀ ਨਾਲ ਆ ਸਕਦੇ ਨੇ
1: ਜੀ
0: ਬਟ ਇਹ ਇਸੇ ਵਾਇਰਸ ਦੇ ਅਲੱਗ ਦੋ ਭੈਣ ਭਰਾ ਨੇ ਬੀ ਤੇ ਸੀ ਜਿਹੜੇ ਪਾਣੀ ਨਾਲ ਨਹੀਂ ਬਲਕਿ ਬਾਡੀ ਫਲੂਇਡ ਦੇ ਥਰੂ ਹੀ ਜਾ ਸਕਦੇ
1: ਨੇ ਇੱਕ ਤੋਂ ਦੂਜੇ ਤੱਕ ਪਹੁੰਚਦੇ ਨੇ
0: ਹਾਂਜੀ ਹਾਂਜੀ
1: ਡਾਕਟਰ ਕਾਲਾ ਪੀਲੀਆ ਖਤਰਨਾਕ ਕਦੋਂ ਹੋ ਜਾਂਦਾ ਹੈ
0: ਕਾਲਾ ਪੀਲੀਆ ਜਿਹੜਾ ਹੈਗਾ ਵਾਇਰਸ ਇਹ ਲਿਵਰ ਨੂੰ ਡੈਮੇਜ ਕਰਦਾ ਇਹ ਆਏ ਦਿਨ ਲਿਵਰ ਦੇ ਜਿਹੜੇ ਨਾਰਮਲ ਸੈੱਲ ਹੈ ਉਹਨਾਂ ਨੂੰ ਡੈਮੇਜ ਕਰਦਾ ਰਹਿੰਦਾ ਸ਼ੁਰੂ ਵਿਚ ਇਨਸਾਨ ਨੂੰ ਕੁਝ ਲੱਛਣ ਨਹੀਂ ਆਉਂਦੇ ਨੇ ਪਰ ਜਦੋਂ ਸਮੱਸਿਆ ਵੱਧਦੀ ਰਹਿੰਦੀ ਹੈ ਵਾਇਰਸ ਸਰੀਰ ਚ ਲੰਬੇ ਸਮੇਂ ਤੱਕ ਪਰਸਿਸਟ ਕਰਦਾ ਹੈ ਤਦ ਇਨਸਾਨ ਨੂੰ ਇਹਦੀਆਂ ਦੁਸ਼ਪ੍ਰਭਾਵ ਦੇਖਣ ਲੱਗਦੇ ਨੇ ਜਿਵੇਂ ਅੱਖਾਂ ਪੀੜੀਆਂ ਹੋਣਾ ਪੇਟ ਚ ਪਾਣੀ ਭਰਨਾ ਬਲੱਡ ਦੀ ਵੋਮਿਟਿੰਗ ਹੋਣਾ ਉਦੋਂ ਇਨਸਾਨ ਨੂੰ ਲਿਵਰ ਸਿਰੋਸਿਸ ਬਣਨ ਲੱਗ ਜਾਂਦਾ ਸੋ ਵਾਇਰਸ ਏਦਾਂ ਨਹੀਂ ਹੈ ਕਿ ਇੱਕ ਦਿਨ ਵਿਚ ਲਿਵਰ ਨੂੰ ਡੈਮੇਜ ਕਰ ਜਾਏਗਾ ਇਹ ਕੁਝ ਮਹੀਨੇ ਜਾਂ ਕੁਝ ਹਫਤੇ ਜਾਂ ਕਈ ਵਾਰੀ ਕੁਝ ਇਨਸਾਨਾਂ ਚ ਕੁਝ ਸਾਲ ਪਰਸਿਸਟ ਕਰਦਾ ਕਿਉਂਕਿ ਬਾਡੀ ਦੀ ਆਪਣੀ ਇਮਿਊਨਿਟੀ ਵੀ ਇਹਨੂੰ ਫਾਈਟ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਜਦੋਂ ਬਾਡੀ ਨਹੀਂ ਫਾਈਟ ਕਰ ਪਾਉਂਦੀ ਵਾਇਰਸ ਇੰਨਾ ਵੱਧ ਜਾਂਦਾ ਇੰਨਾ ਪ੍ਰੋਗਰੈਸ ਕਰਦਾ ਰੈਪਲੀਕੇਟ ਕਰਦਾ ਕਿ ਉਹ ਲਿਵਰ ਨੂੰ ਪਰਮਾਨੈਂਟ ਡੈਮੇਜ ਵੀ ਕਰ ਸਕਦਾ ਸੋ ਜਿਹੜੀ ਆਪਾਂ ਖਤਰੇ ਦੀ ਗੱਲ ਕਰ ਰਹੇ ਹਾਂ ਕਿ ਲਿਵਰ ਸਿਰੋਸਿਸ ਬਣਨਾ ਜਾਂ ਲਿਵਰ ਨੂੰ ਪਰਮਾਨੈਂਟ ਡੈਮੇਜ ਕਰਨ ਦੀ ਸਮਰੱਥਾ ਰੱਖਦੇ ਨੇ ਇਹ ਵਾਇਰਸ ਕਾਲੇ ਪੀਲੀਏ ਵਾਲੇ ਤੇ ਇਹ ਅੱਗੇ ਲਿਵਰ ਦਾ ਕੈਂਸਰ ਵੀ ਬਣਾ ਸਕਦੇ ਨੇ ਜੇ ਆਪਾਂ ਇਹਨਾਂ ਨੂੰ ਟਾਈਮਲੀ ਰੈਡੀਕੇਟ ਨਾ ਕਰੀਏ ਪ੍ਰੋਪਰ ਮੈਨੇਜਮੈਂਟ ਦੇ ਨਾਲ
1: ਜੀ ਡਾਕਟਰ ਲੱਛਣ ਨੇ ਜਿਹੜੇ ਆਮ ਪੀਲੀਏ ਵਰਗੇ ਹੀ ਹੁੰਦੇ ਨੇ ਇਹਦੇ ਵੀ ਕਿ ਥੋੜੇ ਜੇ ਵੱਖਰੇ ਹੋ ਜਾਂਦੇ ਨੇ
0: ਦੇਖੋ ਜੇ ਵਾਇਰਸ ਸਿਰਫ ਸਰੀਰ ਚ ਪਿਆ ਹੈ ਕਈ ਵਾਰੀ ਲੱਛਣ ਨਹੀਂ ਵੀ ਆਉਂਦੇ ਨੇ ਤੇ ਲੱਛਣ ਉਦੋਂ ਹੀ ਆਉਣ ਲੱਗਦੇ ਨੇ ਜੇ ਇਨਸਾਨ ਨੂੰ ਲੱਗੇ ਕਿ ਮੈਨੂੰ ਪਿਸ਼ਾਬ ਪੀੜਾ ਹੋ ਰਿਹਾ ਹੈ ਜਾਂ ਭੁੱਖ ਨਹੀਂ ਲੱਗ ਰਹੀ ਹੈ ਸੋ ਇਹ ਲੱਛਣ ਕਈ ਵਾਰੀ ਕਨਫਿਊਜ਼ਿੰਗ ਵੀ ਹੁੰਦੇ ਨੇ ਕਿਉਂਕਿ ਨਾਰਮਲ ਇਨਸਾਨ ਕਈ ਵਾਰੀ ਇਦਾਂ ਦੇ ਲੱਛਣਾਂ ਨੂੰ ਇਗਨੋਰ ਵੀ ਕਰਦਾ ਕਿ ਮੈਨੂੰ ਤਾਂ ਨਾਰਮਲ ਜਿਵੇਂ ਆਪਾਂ ਬਾਡੀ ਪੇਨਸ ਹੋ ਰਹੀਆਂ ਨੇ ਜਾਂ ਥੋੜਾ ਵੋਮਿਟਿੰਗ ਦਾ ਮਨ ਕਰ ਰਿਹਾ ਖਾਣਾ ਭੁੱਖ ਨਹੀਂ ਲੱਗ ਰਹੀ ਹੈ ਇਹ ਚੀਜ਼ਾਂ ਇੱਕ ਨਾਰਮਲ ਜਿਹੜੀ ਆਪਣੀ ਰੂਟੀਨ ਦੀ ਸਿਕਨੈਸ ਹੁੰਦੀ ਹੈ ਕੋਈ ਸੀਜ਼ਨਲ ਫਲੂ ਹੈ ਉਹਦੇ ਵਿੱਚ ਵੀ ਕਈ ਵਾਰੀ ਇਸ ਲੱਛਣ ਆਉਂਦੇ ਨੇ ਸੋ ਕਈ ਵਾਰੀ ਪੇਸ਼ੈਂਟ ਉਹਦੇ ਨਾਲ ਇਗਨੋਰ ਕਰਦੇ ਆ ਕਿ ਆਪਾਂ ਇਹਨਾਂ ਨੂੰ ਵੇਟ ਕਰੀਏ ਬਟ ਇਹ ਲੱਛਣ ਕਾਲੇ ਪੀਲੀਏ ਦੇ ਵੀ ਹੋ ਸਕਦੇ ਨੇ ਤੇ ਜੇ ਇਹ ਲੱਛਣ ਬਹੁਤ ਲੰਬੇ ਸਮੇਂ ਤੱਕ ਪਰਸਿਸਟ ਕਰਨ ਆਪਣੇ ਆਪ ਠੀਕ ਨਾ ਹੋਣ ਜਾਂ ਲੰਬੇ ਸਮੇਂ ਤੱਕ ਚੱਲਦੇ ਰਹਿਣ ਤਾਂ ਇਹ ਲਿਵਰ ਸਿਰੋਸਿਸ ਬਣਾ ਦਿੰਦੇ ਨੇ ਤੇ ਸਿਰੋਸਿਸ ਦੇ ਲੱਛਣ 3 ਸਟੇਜ ਵਿਚ ਆਉਂਦੇ ਨੇ ਪਹਿਲੀ ਸਟੇਜ ਵਿਚ ਭੁੱਖ ਨਾ ਲੱਗਣਾ ਕਮਜ਼ੋਰੀ ਰਹਿਣਾ ਥਕਾਵਟ ਰਹਿਣਾ ਕੰਮ ਕਰਨ ਦਾ ਮਨ ਨਾ ਕਰਨਾ ਲੇਟੇ ਰਹਿਣਾ ਇਹ ਸਿਰੋਸਿਸ ਦੇ ਸ਼ੁਰੂਆਤੀ ਲੱਛਣ ਹੁੰਦੇ ਨੇ ਜਦੋਂ ਇਨਸਾਨ ਇਹਨਾਂ ਨੂੰ ਵੀ ਇਗਨੋਰ ਕਰਦਾ ਸੈਕੰਡ ਸਟੇਜ ਵਿਚ ਪੀਲੀਆ ਪੂਰੀ ਬਾਡੀ ਚ ਹੋਣਾ ਪੇਟ ਚ ਪਾਣੀ ਭਰਨਾ ਖੂਨ ਦੀ ਉਲਟੀ ਹੋਣਾ ਲੈਟਿਨ ਕਾਲੇ ਰੰਗ ਦੀ ਹੋਣਾ ਹੀਮੋਗਲੋਬਿਨ ਘਟਣਾ ਬਲੱਡ ਚੜਾਉਣ ਦੀ ਲੋੜ ਪੈਣਾ ਪੇਟ ਚੋਂ ਪਾਣੀ ਕੱਢਣ ਦੀ ਲੋੜ ਪੈਣਾ ਜਾਂ ਪੈਰਾਂ ਚ ਸਵੈਲਿੰਗ ਰਹਿਣਾ ਇਹ ਸਾਰੇ ਲੱਛਣ ਸੈਕੰਡ ਸਟੇਜ ਚ ਆਉਂਦੇ ਨੇ ਤੇ ਜਦੋਂ ਆਪਾਂ ਇਹਨੂੰ ਇਸ ਸਟੇਜ ਤੇ ਵੀ ਮੈਨੇਜ ਨਾ ਕਰੀਏ ਤਾਂ ਹੌਲੀ ਹੌਲੀ ਲਿਵਰ ਕੰਪਲੀਟ ਡੈਮੇਜ ਹੋ ਜਾਂਦਾ ਹੈ ਤੇ ਥਰਡ ਸਟੇਜ ਜਿਹੜੀ ਆਖਰੀ ਸਟੇਜ ਹੈ ਇਹਦੇ ਵਿੱਚ ਬਾਕੀ ਅੰਗਾਂ ਤੇ ਵੀ ਅਸਰ ਆਉਣੇ ਸ਼ੁਰੂ ਹੋ ਜਾਂਦੇ ਨੇ। ਇੱਕ ਅੰਗ ਡੈਮੇਜ ਹੋਣ ਕਰਕੇ ਸਾਡੇ ਬਾਕੀ ਅੰਗ ਜਿਵੇਂ ਦਿਮਾਗ, ਫੇਫੜੇ, ਗੁਰਦੇ ਤੇ ਹਾਰਟ ਇਹ ਵੀ ਇਫੈਕਟ ਹੁੰਦੇ ਨੇ। ਬ੍ਰੇਨ ਤੇ ਅਸਰ ਆਉਣ ਕਰਕੇ ਇਨਸਾਨ ਨੂੰ ਕਈ ਵਾਰੀ ਦਿਨੇ ਨੀਂਦ ਜ਼ਿਆਦਾ ਆਉਣਾ, ਰਾਤ ਨੂੰ ਨੀਂਦ ਨਹੀਂ ਆਉਣਾ, ਗੱਲਾਂ ਭੁੱਲਣਾ, ਬੇਹੋਸ਼ੀ ਦੀ ਹਾਲਤ ਚ ਰਹਿਣਾ, ਇਹ ਸਭ ਲੱਛਣ ਦਿਮਾਗ ਤੇ ਅਸਰ ਆਉਣ ਕਰਕੇ ਹੁੰਦੇ ਨੇ। ਫੇਫੜਿਆਂ ਤੇ ਅਸਰ ਆਉਣ ਕਰਕੇ ਚੱਲਣ ਫਿਰਨ ਵਿਚ ਸਾਹ ਫੁੱਲਣਾ, ਗੁਰਦਿਆਂ ਤੇ ਅਸਰ ਆਉਣ ਕਰਕੇ ਪਿਸ਼ਾਬ ਘੱਟ ਬਣਨਾ, ਹਾਰਟ ਤੇ ਅਸਰ ਆਉਣ ਕਰਕੇ ਬਲੱਡ ਪ੍ਰੈਸ਼ਰ ਲੋਅ ਰਹਿਣਾ, ਇਹ ਸਭ ਲੱਛਣ ਵੀ ਥਰਡ ਸਟੇਜ ਚ ਆਉਂਦੇ ਨੇ। ਸੋ ਇਹ ਅੱਧਾ ਤਾਂ ਆਪਾਂ ਕਾਫੀ ਲੇਟ ਹੁੰਦੇ ਆ, ਮੋਸਟਲੀ ਇਨ੍ਹਾਂ ਪੇਸ਼ੈਂਟਸ ਦਾ ਸਰਵਾਈਵਲ ਬਹੁਤ ਘੱਟ ਹੁੰਦਾ ਹੈ ਜੇ ਆਪਾਂ ਟਾਈਮਲੀ ਇਹਨਾਂ ਦਾ ਲਿਵਰ ਚੇਂਜ ਨਾ ਕਰੀਏ। ਸੋ ਸੈਕਿੰਡ ਜਾਂ ਥਰਡ ਸਟੇਜ ਦੇ ਲੱਛਣ ਹੋ ਰਹੇ ਨੇ, ਆਪਾਂ ਵਾਇਰਸ ਤਾਂ ਟ੍ਰੀਟ ਕਰਨਾ ਹੀ ਕਰਨਾ ਹੈ, ਨਾਲ ਸਾਨੂੰ ਲਿਵਰ ਟਰਾਂਸਪਲਾਂਟ ਦੀ ਵੀ ਲੋੜ ਪੈ ਜਾਂਦੀ ਹੈ। ਤੇ ਜੇ ਲਿਵਰ ਦਾ ਡੈਮੇਜ ਬਹੁਤ ਲੰਬੇ ਸਮੇਂ ਚੱਲਦਾ ਰਹੇ, ਲਿਵਰ ਚ ਕੈਂਸਰ ਬਣ ਜਾਂਦੇ ਨੇ, ਤੇ ਜਦੋਂ ਲਿਵਰ ਡੈਮੇਜ ਹੈ ਤੇ ਲਿਵਰ ਕੈਂਸਰ ਹੈ, ਉਹਦਾ ਇਲਾਜ ਵੀ ਜੇ ਬੈਸਟ ਇਲਾਜ ਹੈ ਉਹ ਹੈ ਲਿਵਰ ਟਰਾਂਸਪਲਾਂਟ, ਕਿਉਂਕਿ ਜਦ ਤੱਕ ਆਪਾਂ ਲਿਵਰ ਜਿਹੜਾ ਢਾਂਚਾ ਜਿਹੜਾ ਡੈਮੇਜ ਹੋਇਆ ਉਹ ਨਹੀਂ ਬਦਲਾਂਗੇ, ਫਿਊਚਰ ਦੇ ਲਿਵਰ ਕੈਂਸਰ ਦਾ ਰਿਸਕ ਆਪਾਂ ਕਦੀ ਖਤਮ ਨਹੀਂ ਕਰ ਸਕਦੇ।
1: ਜੀ, ਡਾਕਟਰ ਗੁਰਸਾਗਰ ਸਿੰਘ ਸਹੋਤਾ, ਤੁਸੀਂ ਲਿਵਰ ਟਰਾਂਸਪਲਾਂਟ ਦੇ ਸਪੈਸ਼ਲਿਸਟ ਹੋ।
0: ਹਾਂਜੀ।
1: ਔਰ ਤੁਹਾਡੇ ਕੋਲ ਬਹੁਤ ਸਾਰੇ ਪੇਸ਼ੈਂਟਸ ਆਉਂਦੇ ਵੀ ਹੋਣਗੇ।
0: ਜੀ,
1: ਕਾਲੇ ਪੀਲੀਓ ਤੋਂ ਪ੍ਰਭਾਵਿਤ ਲੋਕਾਂ ਨੂੰ ਕਿੰਨਾ ਕੁ ਲਿਵਰ ਟਰਾਂਸਪਲਾਂਟ ਕਰਨ ਦੀ ਲੋੜ ਪੈਂਦੀ ਹੈ?
0: ਜੇ ਆਪਾਂ ਵਰਲਡ ਦਾ ਡੇਟਾ ਦੇਖੀਏ, ਸਭ ਤੋਂ ਪ੍ਰਮੁੱਖ ਕਾਰਨ ਲਿਵਰ ਟਰਾਂਸਪਲਾਂਟ ਦਾ ਕਾਲਾ ਪੀਲੀਆ ਹੀ ਹੈ। ਪਰ ਜੇ ਇੰਡੀਆ ਦੀ ਗੱਲ ਕਰੀਏ, ਇੱਥੇ ਪਹਿਲੇ ਨੰਬਰ ਤੇ ਅਲਕੋਹਲ ਹੈ, ਸੈਕਿੰਡ ਨੰਬਰ ਤੇ ਕਾਲਾ ਪੀਲੀਆ ਹੈ।
1: ਜੀ,
0: ਮਤਲਬ ਜਾਂ ਇਹ ਕਹਿ ਸਕਦੇ ਹੋ ਕਿ ਦੋਨਾਂ ਦੀ ਲਾਈਕ ਬਰਾਬਰ ਹੀ ਰੇਸ਼ੋ ਹੈ, ਕਿ ਡਰਿੰਕ ਕਰਨ ਨਾਲ ਵੀ ਜਿਹੜਾ ਲਿਵਰ ਡੈਮੇਜ ਹੋ ਰਿਹਾ, ਉਸੇ ਤਰੀਕੇ ਨਾਲ ਕਾਲੇ ਪੀਲੀਏ ਹੋਣ ਕਰਕੇ ਵੀ ਜਿਹੜਾ ਲਿਵਰ ਡੈਮੇਜ ਹੋ ਰਿਹਾ, ਉਹ ਬਰਾਬਰ ਹੀ ਪੇਸ਼ੈਂਟਸ ਆਉਂਦੇ ਨੇ।
1: ਜੀ, ਡਾਕਟਰ ਸਾਹਿਬ, ਆਮ ਕਿਹਾ ਜਾਂਦਾ ਕਿ ਜਿਹੜਾ ਕਾਲਾ ਪੀਲੀਆ ਨਾਮਕ ਬਿਮਾਰੀ ਹੈ ਨਾ,
0: ਹਾਂਜੀ,
1: ਇਹ ਕਾਫੀ ਮਹਿੰਗੀ ਬਿਮਾਰੀ ਹੈ।
0: ਬਿਲਕੁਲ, ਹਾਂਜੀ,
1: ਕੀ ਕਹਿਣਾ ਚਾਹੋਗੇ?
0: ਦੇਖੋ, ਕਾਲਾ ਪੀਲੀਆ ਬਿਮਾਰੀ ਮਹਿੰਗੀ ਇਸ ਕਰਕੇ ਹੈ ਕਿਉਂਕਿ ਇਹਦਾ ਟ੍ਰੀਟਮੈਂਟ ਮਹਿੰਗਾ ਹੈ। ਜਿਵੇਂ ਜਦੋਂ ਕਾਲੇ ਪੀਲੀਏ ਦਾ ਇਲਾਜ ਸ਼ੁਰੂ ਹੋਇਆ, ਇਹਦੇ ਅਗੇਂਸਟ ਜਿਹੜੀਆਂ ਮੈਡੀਸਿਨ ਆਈਆਂ ਉਹ ਬਹੁਤ ਮਹਿੰਗੀਆਂ ਸੀ, ਇਸੇ ਕਰਕੇ ਪੰਜਾਬ ਸਰਕਾਰ ਨੇ ਵੀ ਸ਼ੁਰੂ ਵਿਚ ਮੈਡੀਸਿਨ ਨੂੰ ਬਹੁਤ ਹੀ ਸਬਸਿਡਾਈਜ ਰੇਟ ਤੇ ਲੋਕਾਂ ਨੂੰ ਵੰਡਿਆ ਤਾਂ ਕਿ ਇਸ ਕਾਲੇ ਪੀਲੀਏ ਨੂੰ ਪੰਜਾਬ ਚ ਹਟਾਇਆ ਜਾ ਸਕੇ। ਦੂਸਰੀ ਚੀਜ਼, ਜੇ ਲਿਵਰ ਡੈਮੇਜ ਹੋ ਗਿਆ, ਇੱਕ ਵਾਰੀ ਲਿਵਰ ਸਿਰੋਸਿਸ ਬਣ ਗਿਆ, ਲਿਵਰ ਸਿਰੋਸਿਸ ਆਪਣੇ ਆਪ ਵਿਚ ਹੀ ਬਹੁਤ ਖਰਚੇ ਕਰਵਾਉਣ ਵਾਲੀ ਬਿਮਾਰੀ ਹੈ ਜੇ ਆਪਾਂ ਉਹਦਾ ਟਾਈਮ ਸੇ ਟਰਾਂਸਪਲਾਂਟ ਨਾ ਕਰੀਏ।
1: ਜੀ,
0: ਕਿਉਂਕਿ ਸਿਰੋਸਿਸ ਵਿਚ ਕੀ ਹੁੰਦਾ ਹੈ, ਲਿਵਰ ਡੈਮੇਜ ਹੋ ਜਾਂਦਾ ਹੈ। ਲਿਵਰ ਸਾਡੀ ਬਾਡੀ ਦਾ ਪਾਵਰ ਹਾਊਸ ਹੈ, ਜੇ ਬਾਡੀ ਚ ਐਨਰਜੀ ਨਹੀਂ ਰਹੇਗੀ, ਕੋਈ ਨਾ ਕੋਈ ਲੱਛਣ ਆਉਂਦੇ ਰਹਿਣਗੇ, ਇਨਸਾਨ ਆਪਣਾ ਨਾਰਮਲ ਕੰਮ ਕਰ ਨਹੀਂ ਪਾਏਗਾ, ਇਹਦੇ ਕਰਕੇ ਸਮੱਸਿਆਵਾਂ ਆਏ ਦਿਨ ਵੱਧਦੀਆਂ ਰਹਿਣਗੀਆਂ। ਸੋ ਜਿੰਨਾ ਟਾਈਮ ਇਨਸਾਨ ਹਾਸਪਿਟਲ ਚ ਰਹੇਗਾ ਉਨੇ ਹੀ ਖਰਚੇ ਹੋਣਗੇ ਤੇ ਆਪਣੀ ਨਾਰਮਲ ਲਾਈਫ ਵੀ ਜੀ ਨਹੀਂ ਪਾਏਗਾ। ਸੋ ਹੈਪੇਟਾਈਟਿਸ ਵਾਇਰਸ ਦਾ ਇਲਾਜ ਵੀ ਮਹਿੰਗਾ ਤੇ ਉਪਰੋਂ ਜਿਹੜਾ ਲਿਵਰ ਡੈਮੇਜ ਹੋ ਗਿਆ ਉਹ ਵੀ ਬਹੁਤ ਹੀ ਫਾਈਨੈਂਸ਼ੀਅਲੀ ਡਰੇਨਿੰਗ ਹੈ ਤੇ ਉਹ ਵੀ ਮਤਲਬ ਅਫੋਰਡੇਬਲ ਟ੍ਰੀਟਮੈਂਟ ਨਹੀਂ ਰਹਿ ਜਾਂਦਾ।
1: ਡਾਕਟਰ ਕਹਿੰਦੇ ਨੇ ਕਿ ਹਰ ਵਰੇ ਅੱਜ ਦੇ ਦਿਨ ਦਾ ਕੋਈ ਨਾ ਕੋਈ ਥੀਮ ਵੀ ਰੱਖਿਆ ਜਾਂਦਾ, ਇਸ ਵਰੇ ਦਾ ਥੀਮ ਕੀ ਹੈ?
0: 2025 ਦਾ ਜਿਹੜਾ ਥੀਮ ਡਿਸਾਈਡ ਕੀਤਾ ਗਿਆ ਵਰਲਡ ਹੈਪੇਟਾਈਟਿਸ ਆਰਗੇਨਾਈਜੇਸ਼ਨ ਦੁਆਰਾ, ਉਹ ਹੈ ਲੈਟਸ ਬ੍ਰੇਕ ਇਟ ਡਾਊਨ। ਕਿਉਂਕਿ ਜਿਵੇਂ ਤੁਹਾਨੂੰ ਮੈਂ ਇੱਕ ਫਿਗਰ ਦਿੱਤਾ ਕਿ 32 ਕਰੋੜ ਤੋਂ ਵੱਧ ਪਾਪੂਲੇਸ਼ਨ ਦੁਨੀਆਂ ਦੀ ਐਟਲੀਸਟ ਕਾਲੇ ਪੀਲੀਏ ਨਾਲ ਪੀੜਤ ਹੈ, ਤੇ ਇਸ ਥੀਮ ਵਿਚ ਇਹਨਾਂ ਦਾ ਇਹ ਮਕਸਦ ਹੈ ਕਿ ਜਿਹੜੇ ਵੀ ਕਾਰਨ ਨੇ ਤੇ ਜਿਹੜੇ ਇਹਦੇ ਡਾਇਗਨੋਸਿਸ ਦੇ ਆਪਣੇ ਕੋਲ ਟੈਸਟ ਨੇ ਤੇ ਜੋ ਵੀ ਟ੍ਰੀਟਮੈਂਟਸ ਹੈ ਉਹਨਾਂ ਨੂੰ ਆਪਾਂ ਇੱਕ ਸਟਰਕਚਰ ਦੇ ਕੇ ਪ੍ਰੋਪਰ ਪ੍ਰੋਟੋਕੋਲਾਈਜ਼ ਕਰ ਲਈਏ ਤਾਂ ਕਿ ਆਪਾਂ ਹਰ ਸਟੈਪ ਤੇ ਵਰਕ ਕਰੀਏ ਕਾਲੇ ਪੀਲੀਏ ਨੂੰ ਘਟਾਉਣ ਲਈ। ਦੂਸਰੀ, ਨਾਲ ਦੀ ਨਾਲ ਜਿਹੜੇ ਲੋਕਾਂ ਨੂੰ ਇਹਦਾ ਸਟਿਗਮਾ ਹੈ, ਦੇਖੋ ਇੱਕ ਇਨਸਾਨ ਨੂੰ ਪਤਾ ਲੱਗ ਜਾਏ ਕਿ ਮੈਨੂੰ ਕਾਲਾ ਪੀਲੀਆ ਹੈ, ਉਹ ਵੀ ਜਿਵੇਂ ਹੈਪੇਟਾਈਟਿਸ ਜਿਵੇਂ HIV ਦੇ ਨਾਲ ਸਟਿਗਮਾ ਜੁੜਿਆ ਹੋਇਆ ਸੀ ਕਿ ਮੈਨੂੰ ਏਡਜ਼ ਹੈ, ਇਹ ਸਟਿਗਮਾ ਹੈਪੇਟਾਈਟਿਸ ਬੀ ਤੇ ਸੀ ਵਾਇਰਸ ਨਾਲ ਵੀ ਜੁੜ ਗਿਆ। ਇਹ ਸਟਿਗਮਾ ਹਟਾਉਣਾ ਜ਼ਰੂਰੀ ਹੈ ਕਿਉਂਕਿ ਇਹਦਾ ਇਲਾਜ ਸੰਭਵ ਹੈ। ਸੋ ਇਹ ਸਟਿਗਮਾ ਨਹੀਂ ਹਟਾਵਾਂਗੇ ਤਦ ਤੱਕ ਆਪਾਂ ਟ੍ਰੀਟ ਨਹੀਂ ਕਰ ਪਾਵਾਂਗੇ। ਹੁੰਦਾ ਕੀ ਹੈ, ਇੱਕ ਪੇਸ਼ੈਂਟ ਨੂੰ ਪਤਾ ਚੱਲ ਜਾਏ ਕਿ ਮੈਨੂੰ ਹੈਪੇਟਾਈਟਿਸ ਬੀ ਜਾਂ ਸੀ ਵਾਇਰਸ ਹੈ, ਉਹ ਇਹਦਾ ਇਲਾਜ ਕਈ ਵਾਰੀ ਕਰਾਉਣ ਤੋਂ ਡਰਦੇ ਨੇ ਜਾਂ ਸ਼ਰਮਾਉਂਦੇ ਨੇ। ਸੋ ਜੇ ਇਸ ਥੀਮ ਦੇ ਨਾਲ ਅਸੀਂ ਉਹ ਵੀ ਟਾਰਗੇਟ ਕਰਨਾ ਹੈ, ਲੋਕਾਂ ਨੂੰ ਜਾਗਰੂਕ ਕਰਨਾ ਕਿ ਇਹਦਾ ਇਲਾਜ ਸੰਭਵ ਹੈ, ਟਾਈਮਲੀ ਆਪਣਾ ਡਾਇਗਨੋਸਿਸ ਕਰਾ ਕੇ ਇਹਦਾ ਪ੍ਰੋਪਰ ਟ੍ਰੀਟਮੈਂਟ ਕਰਾਓ।
1: ਜੀ ਡਾਕਟਰ, ਜਿੱਦਾਂ WHO ਨੇ ਇਹਦਾ ਇੱਕ ਥੀਮ ਰੱਖਿਆ, ਇਸੇ ਤਰ੍ਹਾਂ ਕਹਿੰਦੇ ਇੱਕ ਨਾਰਾ ਵੀ ਰੱਖਿਆ, ਕਾਲੇ ਪੀਲੀਏ ਦਾ ਟ੍ਰੀਟਮੈਂਟ ਹੁਣ ਸਸਤਾ ਹੈ, ਸਾਡੀ ਪਹੁੰਚ ਵਿਚ ਹੈ, ਕਰਵਾਓ ਜ਼ਰੂਰ।
0: ਬਿਲਕੁਲ
1: ਠੀਕ ਹੈ ਨਾ ਜੀ, ਕਿਉਂਕਿ ਮੈਡੀਸਨ ਕਹਿੰਦੇ ਜਿੱਦਾਂ ਪਹਿਲਾਂ ਕਿਸੇ ਵੇਲੇ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਸੀ,
0: ਬਿਲਕੁਲ
1: ਸਿਵਲ ਹਸਪਤਾਲਾਂ ਚ ਬਿਲਕੁਲ ਫ੍ਰੀ ਦਿੱਤੀ ਜਾਂਦੀ ਹੈ, ਸਰਕਾਰੀ ਹਸਪਤਾਲਾਂ ਚ ਫ੍ਰੀ ਹੈ ਜੀ, ਤੇ ਆਮ ਵੀ ਤੁਹਾਡੀ ਪਹੁੰਚ ਵਿਚ ਹੁਣ ਦਵਾਈ ਆ ਚੁੱਕੀ ਹੈ।
0: ਬਿਲਕੁਲ, ਦੇਖੋ ਆਪਾਂ ਅਵੇਅਰਨੈਸ ਇਹ ਵੀ ਕਰਨੀ ਹੈ ਕਿ ਇਹਦਾ ਇਲਾਜ ਸੰਭਵ ਹੈ, ਦੂਸਰੀ ਅਵੇਅਰਨੈਸ ਇਹ ਹੈ ਕਿ ਇਲਾਜ ਮੁਫ਼ਤ ਵਿਚ ਵੀ ਅਵੇਲੇਬਲ ਹੈ। ਸੋ ਜਿਹੜੇ ਪੇਸ਼ੈਂਟ ਨੇ ਉਹ ਜੇ

0: ਪੀ ਲਿਆ ਹੋ ਸਕਦਾ ਹੈ।
1: ਟੈਟੂ ਦੀ ਸੀ ਬਹੁਤ ਵਧੀਆ ਪੁਆਇੰਟ ਚੁੱਕਿਆ, ਅੱਜ ਕੱਲ ਇੱਕ ਟ੍ਰੈਂਡ ਤੁਰ ਪਿਆ ਟੈਟੂ ਬਣਵਾਉਣ ਦਾ
0: ਜੀ,
1: ਪਰ ਜਿਹੜੇ ਵੀ ਟੈਟੂ ਆਰਟਿਸਟ ਨੇ ਮੇਰਾ ਨੀ ਖਿਆਲ ਕਿ ਇੰਨੇ ਅਵੇਅਰ ਨੇ ਉਹ ਕਿ ਉਹ ਜਿਹੜੀ ਨੀਡਲ ਇੱਕ ਵਾਰੀ ਕਿਸੇ ਨੂੰ ਯੂਜ ਕਰ ਲਈ ਸੇਮ ਦੂਸਰੇ ਇਨਸਾਨ ਨੂੰ ਨਹੀਂ ਲਗਾਉਂਦੇ ਹੋਣਗੇ। ਸੋ ਜੇ ਉਹ ਸੇਮ ਨੀਡਲ ਨਾਲ ਜਿਹਦੇ ਇੱਕ ਟੈਟੂ ਬਣਵਾਇਆ ਜੇ ਦੂਸਰੇ ਇਨਸਾਨ ਨੂੰ ਵੀ ਬਣਾ ਰਹੇ ਨੇ, ਉਹ ਵੀ ਇੱਕ ਬਹੁਤ ਪ੍ਰਮੁੱਖ ਕਾਰਨ ਹੈ ਕਿ ਹੈਪੇਟਾਈਟਿਸ ਬੀ ਤੇ ਸੀ ਵਾਇਰਸ ਫੈਲ ਰਿਹਾ। ਐਂਡ ਇਹ ਲਿਟਰੇਚਰ ਵਿੱਚ ਵੀ ਆ ਗਿਆ ਕਿ ਜਿਨ੍ਹਾਂ ਨੇ ਟੈਟੂ ਬਣਵਾਏ ਹੁੰਦੇ ਨੇ ਉਨ੍ਹਾਂ ਵਿੱਚ ਇਹ ਵਾਇਰਸ ਜ਼ਿਆਦਾ ਦੇਖਿਆ ਗਿਆ
0: ਜੀ। ਡਾਕਟਰ ਸਰ, ਹੈਪੇਟਾਈਟਿਸ ਦੀ ਕੋਈ ਏ ਬੀ ਸੀ ਵੀ ਹੈ ਜੀ?
1: ਮੈਮ ਇਹੀ ਤਾਂ ਆਪਾਂ ਡਿਸਕਸ ਕਰ ਰਹੇ ਹਾਂ ਕਿ ਹੈਪੇਟਾਈਟਿਸ ਏ ਬੀ ਸੀ ਡੀ ਈ ਹੈ।
0: ਅੱਛਾ ਅੱਛਾ, ਪੰਜ ਨੇ?
1: ਪੰਜ ਨੇ
0: ਜੀ।
1: ਇਹ ਡਿਫਰੈਂਟ ਡਿਫਰੈਂਟ ਵਾਇਰਸ ਨੇ ਜਿਨ੍ਹਾਂ ਦੀ ਜੈਨੇਟਿਕ ਮੇਕਅਪ ਡਿਫਰੈਂਟ ਹੈ, ਜਿਨ੍ਹਾਂ ਦਾ ਟ੍ਰਾਂਸਮਿਸ਼ਨ ਡਿਫਰੈਂਟ ਹੈ, ਜਿਨ੍ਹਾਂ ਦੀ ਇਨਫੈਕਸ਼ਨ ਕਿਸ ਤਰੀਕੇ ਨਾਲ ਫੈਲਣੀ ਹੈ ਉਹ ਡਿਫਰੈਂਟ ਹੈ
0: ਜੀ।
1: ਜਿਹੜਾ ਡੀ ਵਾਇਰਸ ਹੈ ਇਹ ਇੰਡੀਆ ਵਿੱਚ ਬਹੁਤ ਹੀ ਘੱਟ ਹੈ। ਇਹ ਮੋਸਟਲੀ ਦੇਖਿਆ ਗਿਆ ਹੈ ਆਪਣੇ ਨਾਰਦਰਨ ਕੰਟਰੀਜ਼ ਵਿੱਚ ਜਿਵੇਂ ਉਜ਼ਬੇਕਿਸਤਾਨ ਹੈ, ਕਜ਼ਾਕਿਸਤਾਨ, ਉਧਰ ਜ਼ਿਆਦਾ ਹੈ। ਬਟ ਇਹ ਸਿਮਿਲਰ ਬੀ ਤੇ ਸੀ ਵਰਗਾ ਹੀ ਹੁੰਦਾ ਹੈ
0: ਜੀ।
1: ਸੋ ਡੀ ਐਂਡ ਬੀ ਕਾਫੀ ਸਿਮਿਲਰ ਵਾਇਰਸ ਨੇ
0: ਜੀ।
1: ਬੀ ਤੇ ਸੀ ਦੋਨੋਂ ਹੀ ਕਾਲਾ ਪੀਲੀਆ ਹੁੰਦੇ ਨੇ
0: ਜੀ।
1: ਏ ਤੇ ਈ ਇਹ ਪਾਣੀ ਨਾਲ ਜਾਂ ਫੂਡ ਨਾਲ ਟ੍ਰਾਂਸਮਿਟ ਹੁੰਦੇ
0: ਜੀ ਜੀ।
1: ਸੋ ਇਹ ਵਾਇਰਸ ਜਿਹੜਾ ਹੈ ਇਹ ਦੇਖਿਆ ਗਿਆ ਕਿ ਜਿਹੜੇ ਬੱਚੇ ਬਾਹਰ ਦਾ ਪਾਣੀ ਪੀਂਦੇ ਨੇ ਜਾਂ ਬਾਹਰ ਦਾ ਖਾਣਾ ਖਾਂਦੇ ਨੇ ਉਹਨਾਂ ਨੂੰ ਜ਼ਿਆਦਾ ਹੁੰਦਾ ਹੈ। ਇਹਦਾ ਵੀ ਵੈਕਸੀਨ ਆ ਚੁੱਕਿਆ ਹੈ। ਹਾਂਜੀ, ਸੋ ਵੈਕਸੀਨ ਦੀ ਆਪਾਂ ਗੱਲ ਕਰੀਏ, ਸਾਡੇ ਕੋਲ ਇਸ ਵੇਲੇ ਹੈਪੇਟਾਈਟਿਸ ਏ ਤੇ ਹੈਪੇਟਾਈਟਿਸ ਬੀ ਦੀ ਵੈਕਸੀਨ ਉਪਲਬਧ ਹੈ। ਜਿਹੜੀ ਹੈਪੇਟਾਈਟਿਸ ਬੀ ਦੀ ਵੈਕਸੀਨ ਤਾਂ ਅੱਜ ਕੱਲ ਆਪਣੇ ਮੈਂਡੇਟਰੀ ਹੋ ਗਈ ਹੈ ਕਿ ਜਦੋਂ ਬੱਚੇ ਦਾ ਜਨਮ ਹੁੰਦਾ ਉਹਨਾਂ ਨੂੰ ਹੈਪੇਟਾਈਟਿਸ ਬੀ ਦੀ ਵੈਕਸੀਨ ਸਾਰਿਆਂ ਨੂੰ ਲੱਗਦੀ ਹੈ ਤੇ ਹੈਪੇਟਾਈਟਿਸ ਏ ਦੀ ਵੈਕਸੀਨ ਆਪਸ਼ਨਲ ਹੈ। ਬਟ ਅਸੀਂ ਰੈਕਮੈਂਡ ਕਰਦੇ ਹਾਂ ਕਿ ਸਕੂਲ ਗੋਇੰਗ ਬੱਚਿਆਂ ਤੋਂ ਸ਼ੁਰੂ ਕਰੀਏ, ਟੀਨੇਜਰਸ ਨੂੰ ਵੀ ਲਗਵਾਉਣੀ ਚਾਹੀਦੀ ਹੈ ਜਿਹੜੇ ਜ਼ਿਆਦਾ ਬਾਹਰ ਦਾ ਖਾਣਾ ਖਾਂਦੇ ਨੇ, ਕਿਉਂਕਿ ਕਈ ਵਾਰੀ ਹੈਪੇਟਾਈਟਿਸ ਏ ਵਾਇਰਸ ਵੀ ਲਿਵਰ ਦਾ ਡੈਮੇਜ ਬਹੁਤ ਜ਼ਿਆਦਾ ਕਰ ਸਕਦਾ ਹੈ ਤੇ ਜਾਨਲੇਵਾ ਵੀ ਹੁੰਦਾ ਹੈ ਕਦੇ। ਸੋ ਆਪਾਂ ਉਸ ਕੰਡੀਸ਼ਨ ਤੱਕ ਨਾ ਪਹੁੰਚੀਏ। ਜੇ ਇੱਕ ਵੈਕਸੀਨ ਸਾਨੂੰ ਇਹ ਵਾਇਰਸ ਤੋਂ ਬਚਾ ਸਕਦੀ ਹੈ ਸਾਨੂੰ ਇਹ ਲੈਣੀ ਚਾਹੀਦੀ
0: ਜੀ। ਡਾਕਟਰ, ਰੱਬ ਨਾ ਕਰੇ ਕਿਸੇ ਨੂੰ ਕਾਲਾ ਪੀਲੀਆ ਹੋ ਗਿਆ।
1: ਬਿਲਕੁਲ, ਹਾਂਜੀ,
0: ਕੀ ਕਰਨਾ ਚਾਹੀਦਾ?
1: ਦੇਖੋ, ਕਾਲਾ ਪੀਲੀਆ ਆਪਣੇ ਟੈਸਟ ਵਿੱਚ ਜੇ ਡਿਟੈਕਟ ਹੋ ਗਿਆ ਜਾਂ ਤੁਹਾਡੇ ਸਪੈਸ਼ਲਿਸਟ ਨੇ ਦੱਸਤਾ ਕਾਲਾ ਪੀਲੀਆ, ਪਹਿਲੀ ਗੱਲ ਤਾਂ ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਇਹਨੂੰ ਬਿਲਕੁਲ ਸਟਰੋਂਗ ਮਾਈਂਡ ਨਾਲ ਅਸੀਂ ਪ੍ਰੋਪਰ ਇਲਾਜ ਕਰਾਈਏ। ਹੈਪੇਟਾਈਟਿਸ ਬੀ ਤੇ ਸੀ ਦੋਨੋਂ ਵਾਇਰਸਿਸ ਦਾ ਇਲਾਜ ਜਿਹਨੂੰ ਕਾਲਾ ਪੀਲੀਆ ਆਪਾਂ ਕਹਿੰਦੇ ਹਾਂ, 3 ਕੁ ਮਹੀਨੇ ਦਾ ਟ੍ਰੀਟਮੈਂਟ ਘੱਟੋ ਘੱਟ ਹੁੰਦਾ, ਜਿਹੜਾ ਕਈ ਵਾਰੀ 6 ਮਹੀਨੇ ਤੱਕ ਵੀ ਐਕਸਟੈਂਡ ਕਰਨਾ ਪੈਂਦਾ। ਤੋ 3 ਤੋਂ 6 ਮਹੀਨੇ ਵਿੱਚ ਇਹ ਵਾਇਰਸ ਆਪਾਂ ਬਾਡੀ ਚੋਂ ਖਤਮ ਕਰ ਸਕਦੇ ਹਾਂ
0: ਜੀ।
1: ਜੇ ਆਪਣਾ ਲਿਵਰ ਹਜੇ ਤੱਕ ਅਫੈਕਟ ਨਹੀਂ ਹੋਇਆ, ਬਾਕੀ ਲਿਵਰ ਵਧੀਆ ਕੰਮ ਕਰ ਰਿਹਾ, ਫਿਰ ਸਾਨੂੰ ਸਿਰਫ ਫਾਲੋ ਅਪ ਕਰਨ ਦੀ ਲੋੜ ਹੈ। ਅਸੀਂ ਹਰ 6 ਮਹੀਨੇ ਸਾਲ ਤੇ ਆਪਣੇ ਸਪੈਸ਼ਲਿਸਟ ਨਾਲ ਮਿਲਦੇ ਰਹੀਏ, ਰੁਟੀਨ ਟੈਸਟ ਕਰਵਾਉਂਦੇ ਰਹੀਏ, ਦੇਖਦੇ ਰਹੀਏ ਕਿ ਵਾਇਰਸ ਦੁਬਾਰਾ ਐਕਟੀਵੇਟ ਤਾਂ ਨਹੀਂ ਹੋ ਗਿਆ, ਤੇ ਆਪਣੇ ਲਿਵਰ ਦੇ ਟੈਸਟ ਕਰਾ ਕੇ ਆਪਣੀ ਨਾਰਮਲ ਲਾਈਫ ਇਨਸਾਨ ਜੀਵੇ।
0: ਸਾਡਾ ਖਾਣ ਪੀਣ ਵੀ ਵਧੀਆ ਹੋਣਾ
1: ਚਾਹੀਦਾ। ਖਾਣ ਪੀਣ ਬਿਲਕੁਲ ਧਿਆਨ ਰੱਖਣਾ ਪੈਂਦਾ ਕਿ ਆਪਾਂ ਹੋਰ ਕੋਈ ਐਡੀਸ਼ਨਲ ਕੰਮ ਨਾ ਕਰੀਏ ਜਿਹੜੇ ਲਿਵਰ ਨੂੰ ਹੋਰ ਸਟ੍ਰੈਸ ਦੇਣ
0: ਜੀ।
1: ਜਿਵੇਂ ਡਾਇਟ ਨੂੰ ਆਪਣਾ ਘਰ ਦੀ ਡਾਇਟ ਲੈਣ, ਫੈਟੀ ਲਿਵਰ ਤੋਂ ਬਚਾ ਕੇ ਰੱਖੀਏ, ਡਰਿੰਕ ਨੂੰ ਅਵੋਇਡ ਕਰੀਏ, ਬਿਕੋਜ਼ ਇਹ ਵੀ ਚੀਜ਼ਾਂ ਲਿਵਰ ਤੇ ਸਟ੍ਰੈਸ ਪਾਉਂਦੀਆਂ ਨੇ
0: ਜੀ।
1: ਸੋ ਜੇ ਇਹ ਚੀਜ਼ਾਂ ਆਪਾਂ ਕੰਟਰੋਲ ਰੱਖਾਂਗੇ ਲਾਈਫ ਨਾਰਮਲ ਚੱਲਦੀ ਰਹੇਗੀ। ਤੇ ਰੈਗੂਲਰ ਫਾਲੋ ਅਪ ਬਹੁਤ ਇੰਪੋਰਟੈਂਟ ਹੈ, ਰੈਗੂਲਰ ਚੈੱਕਅਪ ਇਹਦਾ ਟ੍ਰੀਟਮੈਂਟ ਕੰਪਲੀਟ ਹੋਣ ਤੋਂ ਬਾਅਦ, ਤਾਂ ਕਿ ਜੇ ਇਹਦੇ ਆਫਟਰ ਇਫੈਕਟਸ ਜਿਵੇਂ ਕੈਂਸਰ ਵਗੈਰਾ ਜੇ 10 ਸਾਲ ਬਾਅਦ ਵੀ ਜੇ ਬਣ ਰਿਹਾ, ਐਟਲੀਸਟ ਉਹ ਟਾਈਮਲੀ ਡਿਟੈਕਟ ਹੋ ਸਕੇ, ਕਿਉਂਕਿ ਜੇ ਟਾਈਮਲੀ ਡਿਟੈਕਟ ਕਰਾਂਗੇ ਤਦੇ ਹੀ ਉਹਦਾ ਆਪਾਂ ਅੱਗੇ ਟ੍ਰੀਟਮੈਂਟ ਕਰ ਪਾਵਾਂ
0: ਜੀ। ਡਾਕਟਰ ਗੁਰਸਾਗਰ ਸਿੰਘ ਸਹੋਤਾ, ਕਿੰਨੀ ਕੁ ਜਾਗਰੂਕਤਾ ਹੈ ਤੁਹਾਡੇ ਮੁਤਾਬਕ ਜਿਹੜੇ ਪੇਸ਼ੈਂਟਸ ਤੁਹਾਡੇ ਕੋਲ ਆਉਂਦੇ ਨੇ?
1: ਮੇਰੇ ਖਿਆਲ ਚ ਜਾਗਰੂਕਤਾ ਦੀ ਬਹੁਤ ਜ਼ਿਆਦਾ ਲੋੜ ਹੈ, ਕਿਉਂਕਿ ਜਦੋਂ ਅਸੀਂ ਪੇਸ਼ੈਂਟ ਨਾਲ ਡਿਸਕਸ ਕਰਦੇ ਹਾਂ, ਸਿਰਫ 15-20% ਪੇਸ਼ੈਂਟਸ ਨੂੰ ਇਹਦਾ ਆਈਡੀਆ ਹੁੰਦਾ ਹੈ ਕਿ ਅਸੀਂ ਕੀ ਸਮਝਾ ਰਹੇ ਹਾਂ। 80-85% ਪੇਸ਼ੈਂਟ ਇਹ ਨਹੀਂ ਸਮਝ ਸਕਦੇ ਕਿ ਇਹ ਕੀ ਪ੍ਰੋਬਲਮ ਹੈ, ਕਿਵੇਂ ਹੋ ਗਈ ਹੈ, ਕਿਵੇਂ ਇਹਦਾ ਇਲਾਜ ਸੰਭਵ ਹੈ, ਇਹ ਚੀਜ਼ਾਂ ਨਹੀਂ ਪਤਾ ਹੁੰਦੀਆਂ। ਸੋ 20% ਲੋਕਾਂ ਨੂੰ ਤਾਂ ਜਾਗਰੂਕਤਾ ਹੈ, ਬਟ 80% ਲੋਕੀ ਬਿਲਕੁਲ ਅਨਅਵੇਅਰ ਹੁੰਦੇ ਨੇ, ਤੇ ਸਾਨੂੰ ਬਹੁਤ ਲੋੜ ਹੈ ਕਿ ਇਸ ਚੀਜ਼ ਨੂੰ ਹੋਰ ਪ੍ਰਮੋਟ ਕਰੀਏ ਤਾਂ ਕਿ ਇਸ ਬਿਮਾਰੀ ਨੂੰ ਆਪਾਂ ਜੜ ਤੋਂ ਖਤਮ ਕਰ ਸਕੀਏ
0: ਜੀ। ਚਲਦੇ ਚਲਦੇ ਸਾਡੇ ਸੁਣਨ ਵਾਲਿਆਂ ਲਈ ਕੋਈ ਸੁਨੇਹਾ?
1: ਸੁਨੇਹਾ ਅੱਜ ਦੇ ਵਰਲਡ ਹੈਪੇਟਾਈਟਿਸ ਡੇ ਤੇ ਇਹੀ ਹੈ ਕਿ ਅਸੀਂ ਆਪਣੇ ਲਿਵਰ ਨੂੰ ਠੀਕ ਰੱਖੀਏ। ਜੋ ਵੀ ਕਾਰਨ ਸਾਡੇ ਲਿਵਰ ਨੂੰ ਡੈਮੇਜ ਕਰ ਰਹੇ ਨੇ, ਚਾਹੇ ਉਹ ਕਾਲਾ ਪੀਲੀਆ ਕਿਉਂ ਨਾ ਹੋਵੇ, ਹੈਪੇਟਾਈਟਿਸ ਵਾਇਰਸ ਕਿਉਂ ਨਾ ਹੋਣ, ਜਾਂ ਡਰਿੰਕ ਹੋਵੇ ਜਾਂ ਫੈਟੀ ਲਿਵਰ ਹੋਵੇ, ਹਰ ਚੀਜ਼ ਦਾ ਇਲਾਜ ਸੰਭਵ ਹੈ। ਕੁਝ ਚੀਜ਼ਾਂ ਸਾਡੇ ਰਹਿਣ ਸਹਿਣ ਨਾਲ, ਖਾਣ ਪੀਣ ਨਾਲ ਜੁੜੀਆਂ ਨੇ, ਜਿਵੇਂ ਫੈਟੀ ਲਿਵਰ ਹੈ, ਇਹ ਕੋਈ ਬਾਹਰਲੀ ਬਿਮਾਰੀ ਨਹੀਂ ਹੈ, ਇਹਨਾਂ ਨੂੰ ਆਪਾਂ ਡਾਇਟ ਨਾਲ ਵੀ ਕੰਟਰੋਲ ਕਰ ਸਕਦੇ ਹਾਂ, ਵਾਇਰਸਿਸ ਨੂੰ ਆਪਾਂ ਮੈਡੀਕਲ ਥੈਰੇਪੀ ਨਾਲ ਕੰਟਰੋਲ ਕਰ ਸਕਦੇ ਹਾਂ, ਡਰਿੰਕ ਨਾਲ ਜੇ ਲਿਵਰ ਡੈਮੇਜ ਹੋ ਗਿਆ ਆਪਾਂ ਡਰਿੰਕ ਬੰਦ ਕਰਕੇ ਸਪੈਸ਼ਲਿਸਟ ਨੂੰ ਮਿਲ ਸਕਦੇ ਹਾਂ। ਸੋ ਲਿਵਰ ਦੀ ਬਿਮਾਰੀ ਬਹੁਤ ਹੀ ਸਾਇਲੈਂਟਲੀ ਅੰਦਰ ਵੱਧਦੀ ਰਹਿੰਦੀ ਹੈ। ਸੋ ਮੇਰਾ ਮੈਸੇਜ ਇਹੀ ਹੈ ਕਿ ਜਿਹੜੀ ਲਿਵਰ ਦੀ ਸਮੱਸਿਆ ਹੈ, ਇਹਨੂੰ ਆਪਾਂ ਟਾਈਮਲੀ ਡਿਟੈਕਟ

0: ਕਰੀਏ ਤੇ ਇਹਦਾ ਪ੍ਰੋਪਰ ਇਲਾਜ ਕਰੀਏ। ਵੈਦ ਹਕੀਮ ਕੋਲ ਜਾਣ ਦੀ ਬਜਾਏ ਇੱਕ ਲਿਵਰ ਸਪੈਸ਼ਲਿਸਟ ਨੂੰ ਮਿਲੀਏ ਤਾਂ ਕਿ ਲਿਵਰ ਨੂੰ ਆਪਾਂ ਤੰਦਰੁਸਤ ਕਰ ਸਕੀਏ।
1: ਜੀ, ਯਾਨੀ ਕਿ ਕਹਿਣ ਦਾ ਭਾਵ ਤਾਂ ਇਹ ਹੈ ਕਿ ਇਲਾਜ ਨਾਲੋਂ ਪਰਹੇਜ਼ ਚੰਗਾ।
0: ਬਿਲਕੁਲ,
1: ਪਹਿਲਾਂ ਪਰਹੇਜ਼ ਕਰ ਲੋ, ਤੁਸੀਂ ਆਪਣੇ ਆਪ ਨੂੰ ਚੰਗੀਆਂ ਆਦਤਾਂ ਦਾ ਸ਼ਿਕਾਰ ਬਣਾਓ ਨਾ ਕਿ ਮਾੜੀਆਂ ਆਦਤਾਂ ਦਾ। ਔਰ ਚੰਗੀਆਂ ਆਦਤਾਂ ਪਈਆਂ ਹੋਣਗੀਆਂ, ਤੁਸੀਂ ਇਸ ਬਿਮਾਰੀ ਤੋਂ ਬਚੇ ਰਹੋਗੇ। ਸੋ ਡਾਕਟਰ ਗੁਰਸਾਗਰ ਸਿੰਘ ਸੋਹਤਾ, ਤੁਸੀਂ ਸਾਡੇ ਸਟੂਡੀਓ ਚ ਆਏ। ਹੈਪੇਟਾਈਟਿਸ ਡੇ ਦੇ ਉੱਤੇ ਖਾਸ ਤੌਰ ਤੇ ਕਾਲੇ ਪੀਲੀਏ ਦੇ ਬਾਰੇ ਸਾਨੂੰ ਬਹੁਤ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ, ਉਸ ਦੇ ਲਈ ਅਸੀਂ ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਜੀ।
2: ਧੰਨਵਾਦ। ਹਾਂਜੀ, ਸਰਪੰਚ ਸਾਹਿਬ ਬੋਲ ਲਾਉਂਦੇ ਗਾਉਣ ਦੇ।